0: ਸਾਰਾ
1: ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ।

ਨਾਮ ਸਭ ਨੇ ਧਿਆਇਆ, ਜਿਸ ਨੂੰ ਕਿਰਪਾ ਕਰਿਆ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਕਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

0: ਕਰੀਏ ਹਰ ਜਪ ਮਾਲਾ
1: ਹਰ ਬਿਸਰਤ
0: ਨਾਮ ਧਿਆਇਆ ਜੁਗੇ ਸਰਬ ਜੰਜਾਲਾ।

0: ਸਾਡਾ ਰਾਜਾ ਕਸ਼ਮ ਮੋਚਤ
1: ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮ

ਅਸਿੱਖ ਸੰਗਰ ਹੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲਹੇਚ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ।

0: ਗੁਰੂ ਗੁਰਦਾਸ
1: ਬਿਮਲ
0: ਮਜਹਾਰ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ
1: ਜਾਵਲ
0: ਪ੍ਰੇਥਾਂ ਭਗਵਤੀ ਸਮਰਕਾ ਗੁਰੂ ਨਾਨਕ ਨਹੀਂ ਧਿਆਇ ਫੇਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਸਹਾਇ
1: ਪਾਕਿਸਤਾਨ।

ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਿਹਾਰਿਆ।

0: ਸਥਾਪਨਾ ਕਰਕੇ
1: ਧਨਕੀ ਦੇ
0: ਅੱਜ ਦੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
1: ਧੰਨ ਬਿਨ ਕਹੋ
0: ਕਰਵਾਇਆ। ਪਹਿਲੇ ਪ੍ਰਕਾਸ਼ ਪੁਰਬ ਦੀ ਅੰਦਰ ਸੱਚ ਰਹਿ ਸੱਚੇ ਪਾਤਸ਼ਾਹ

0: ਚਲਨ ਚਲਣ ਦੇ ਬਾਲ ਬੁੱਧ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰਾ ਹਜੂਰੀ ਵਿਖੇ ਕੜਾ ਪ੍ਰਸ਼ਾਦ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ
1: ਜਮੀਨ ਕੀ
0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਾਣ ਕਰਕੇ ਭਾਈ ਇਕਬਾਲ ਸਿੰਘ ਧਾਲੀ ਵਾਲ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਭਾਈ ਹਰਜਿੰਦਰ ਸਿੰਘ ਪੁਰਬਾ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਹੋਈ ਸੱਚੇ ਪਾਤਸ਼ਾਹ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਕਿਰਤ ਕਮਾਈਆਂ ਸਭਨੀਆਂ ਕਰਨੀਆਂ ਗੁਰੂ ਚਰਨ ਦਾ ਪਿਆਰ ਸ਼ਾਂਤੀ ਪ੍ਰਦਾਨ ਕਰਨੀ
1: ਬਹੁਤ ਜਲ
0: ਆਈਆਂ ਸੰਗਤਾਂ ਨੂੰ ਵਾਜਦੇ ਹੋਏ
1: ਸਾਚਾ
0: ਮੁਖਵਾ ਬਖਸ਼ ਕੇ ਕਰਤਾਰਥ ਕਰੋ ਦੀ ਪ੍ਰੰਤ ਸੰਧਿਆ ਦੇ ਦੀਵਾਨ
1: ਸਾਚਨਾ ਲਾਗੇ
0: ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ

0: ਤਪ ਭਿਖਾਰੀ ਮਾਨੇ ਹੁਕਮ ਸੋਹੈ ਦਰ ਸੱਚ ਹਕੀ ਮਰੇ
1: ਵਾਹਿਗੁਰੂ ਜੀ ਕਾ ਖਾਲਸਾ
0: ਸੰਨਿਆਸੀ
1: ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਸਰਦੇ ਛੁੱਟੀਆ ਮੰਦ ਨੂੰ ਸਾਚਾ ਸੋਏ ਮਾਰੂ ਮਹਲਾ
1: ਸਤਨਾਮ
0: ਤਾਕੇ ਮੈਲ
1: ਸ੍ਰੀ ਵਾਹਿ ਗੁਰੂ ਸਾਹਿਬ
0: ਸਤ ਸੰਗ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਾਮ
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ
0: ਬਾਤ ਨਿਰੰਤਰ ਹਾਓ
1: ਗਾਵੋ ਸੱਚੀ ਬਾਣੀ
0: ਹਰ ਗੁਣ ਪੂਜੇ ਪਾਤੀ ਇੱਕ

0: ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ।
0: ਪਰਮ ਸਨਮਾਨ ਸਤਿਕਾਰਯੋਗ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰ ਹਾਂ।

0: ਸਿੱਖੀ ਨਾਮਦਾਨ ਬਖਸ਼ਿਸ਼
1: ਬਾਬਾ ਦੇਹੇ ਵਸਾਉ ਸੱਚ ਗਾਵਨ ਜਾਤੇ ਸਹਿਜੇ ਸਹਿ ਸਮਾਵਰ ਹਾ
0: ਪਾਤਸ਼ਾਹੀਆਂ ਦੀ ਜੋਤ
1: ਬੜਾ ਭਲਾ
0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
1: ਆਪਸ ਤੇ ਜਾਣਿਆ
0: ਪ੍ਰਕਾਸ਼ ਪੁਰਬ ਹੈ
1: ਇਹ ਸਗਲ ਵਿਕਾਰਾ
0: ਜਿਸ ਤਰ੍ਹਾਂ ਕਿ ਆਪ ਜੀ ਨੇ
1: ਇਹੋ ਫਰਮਾਇਆ ਕਸਮ ਕਾ ਹੋਵਾ ਵਰਤੇ ਹੋ ਸੰਸਾਰਾ
0: ਜੋ ਇੰਦਰੀਆ ਦੇ ਸਾਹਬ ਦੇ ਨਾਲ ਕੱਲ ਇੰਦਰੀ
1: ਤਹਾਤ ਸਬਲ
0: ਕਹੀ ਕਹਾਇ ਹਰਿਮੰਦਰ ਸਾਹਿਬ ਵਿਖੇ
1: ਇੰਦਰੀ ਕਿਸ ਤੇ ਹੋ
0: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੜੇ ਹੀ ਸ਼ਬਦ
1: ਸਭ ਕਰਤਾ ਹੈ ਸਾਬੂ ਜੀ
0: ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਸਾਹਿਬ ਜੀ ਨੇ ਸਮੂਹ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਦਾਨ ਕੀਤਾ ਅਤੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਨਾਲ ਹੀ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ
1: ਆਵਣ ਜਾਣਾ ਨਾ ਥੀਆ
0: ਗਿਆ
1: ਨਿਜ ਹੁਕਮ ਕੀਤਾ ਕਿ ਬੁੱਢਾ
0: ਸਾਹਿਬ ਖੋਲੋ ਗ੍ਰੰਥ ਲਿਓ
1: ਆਵਾਜ਼ ਬਖਸ਼ਿਆ ਬਾਬਾ ਜਾਣੇ ਸੋ
0: ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਦਾ
1: ਚੇਤ ਤੂੰ
0: ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਸੂਹੀ
1: ਮਹਲਾ
0: ਹਰ ਕੰਮ ਕਰਾਵਣੇ ਆਇਆ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਾਇਆ ਰਾਮ ਪਹਿਲਾ ਹੁਕਮ
1: ਜੋਨੀ ਸਭ ਭਵਾਈਆਂ
0: ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਸਾਹਿਬ ਜੀ ਤੋਂ ਲਿਆ
1: ਆਪਣੀ
0: ਪਾਵਨ ਬਾਣੀ ਦੇ ਅੰਦਰ
1: ਫਰਮਾਨ
0: ਕੀਤਾ ਕੋ ਸਾਂਝਾ ਸਾਰੇ ਸੰਸਾਰ ਨੂੰ ਸਾਂਝਾ
1: ਉਪਦੇਸ਼
0: ਗੁਰੂ ਸਾਹਿਬ ਜੀ ਨੇ ਬਾਣੀ ਦੀ ਰਚਨਾ
1: ਕਰੇ
0: ਕੋਈ ਗਾਵੈ
1: ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈ ਦੇ ਮਾਰੂ ਮਹੱਲਾ ਤੀਜਾ
0: ਸੋ ਬਾਣੀ
1: ਪਿਛਲੇ ਗੁਣ ਹੈ ਬਖਸ਼ਾਏ ਜੀਓ
0: ਜੋ ਵੀ ਪ੍ਰਾਣੀ ਬਾਣੀ ਨੂੰ ਪੜ੍ਹਦਾ ਸੁਣਦਾ ਗੁਨਾਹ
1: ਬਖਸ਼ਾਏ ਜੀਓ ਪਰਮਗਤੀ
0: ਹੁੰਦੀ ਹੈ ਸੋ ਗੁਰੂ ਸਾਹਿਬ ਜੀ ਤੋਂ ਮਾਰਗ ਪਾਏ ਸੰਸਾਰ ਨੂੰ ਬਾਣੀ ਦੇ ਪਾਵਨ ਉਪਦੇਸ਼ਾਂ ਦੀ
1: ਲਾਗ ਰਹਾ
0: ਬਖਸ਼ਿਸ਼ ਕਰਨ ਖਾਲਸਾ ਦੀ
1: ਗਵਾਏ
0: ਸਮੂਹ ਸੇਵਾਦਾਰਾਂ ਵੱਲੋਂ
1: ਮੇਰੇ ਮਨ
0: ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਆਓ
1: ਭਾਈ
0: ਰੁਦਰਪੁਰ ਵਾਲੇ
1: ਨਾਮ ਜਾਤ ਨਾਮ ਪਤ ਹੈ
0: ਵਾਲੇ ਕਥਾ ਦੀ ਹਾਜ਼ਰੀ ਭਰਨਗੇ
1: ਅਤੇ
0: ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ
1: ਸ਼ਬਦ ਭੇਦ
0: ਭਰਨਗੇ ਵਾਹਿਗੁਰੂ
1: ਜੀ ਵਾਹਿਗੁਰੂ ਇਹੋ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ ਧੰਦੇ ਕੂੜ ਵਿਆ ਪਿਆ ਜਮ ਪੋਰਾ ਛੋਟਾ ਖਾਏ ਨਾਨਕ ਸਭ ਕਿਸ ਆਪੇ ਆਪ ਹੈ ਦੂਜਾ ਨਾਹੀਂ ਕੋਏ ਭਗਤ ਖਜ਼ਾਨਾ ਬਖਸ਼ੇ ਹੋਣ ਗੁਰਮੁਖਾਂ ਸੁੱਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿੰਨ ਮਿਲਿਆ ਮੁੱਖ ਉਜਲਾ ਜਪ ਨਾਮ ਮੁਰਾ ਬਾਬਾ ਸਾਚਾ ਸਾਹਿਬ ਹਿਰਦੇ ਸਮਾਲ

ਹਿਕਮਹ ਭਾਰੀ ਕਿਉਂ ਤਰਿਆ ਦੁਤਰ ਸੰਸਾਰੀ। ਸਤਿਗੁਰੁ ਬੋਹਿ ਥਉ ਦੇ ਪ੍ਰਭ ਸਾਚਾ, ਜਪ ਹਰਿ ਹਰਿ ਪਾਰ ਲੰਘਾਵੇ ਜੀਉ। ਤੂੰ ਸਰਬੱਤਰ ਤੇਰਾ ਸਭ ਕੋਈ, ਜੋ ਤੂੰ ਕਰਹਿ ਸੋਈ ਪ੍ਰਭ ਹੋਇ। ਤਰ ਨਾਨਕ ਗੁਣ ਗਾਵੇ ਬੇਚਾਰਾ, ਹਰ ਭਾਵੇ ਹਰ ਥਾਏ ਪਾਵੇ ਜੀਉ। ਮਾਰੂ ਮਹੱਲਾ ਚੌਥਾ, ਹਰ ਹਰ ਨਾਮ ਜਪੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ, ਅਤੇ ਜੋ ਅੱਜ ਦਾ ਪਾਵਨ ਇਤਿਹਾਸ, ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਖਾਲਸਾ ਦੀਵਾਨ ਸਾਡੀ ਵੱਲੋਂ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ ਜੀ। ਸੋ ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਉਹਨਾਂ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਅਤੇ ਅੱਜ ਦਾ ਜੋ ਪਾਵਨ ਇਤਿਹਾਸ ਹੈ ਉਸਦੀ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ,
3: ਕਰਮ ਕਰੇ ਤਾਂ ਬੰਦਾ ਨਹੀਂ ਕਰੇ ਤਾਂ ਨਿੰਦਾ,
2: ਮੋਹ ਸਤਿਗੁਰ ਆਇਓ ਸ਼ਰਨ ਤੁਹਾਰੀ,
3: ਗੁਰ ਪ੍ਰਸਾਦ ਸੁਖ ਦੁਖ ਸਭ
2: ਮਿਲੈ ਸੂਟ ਨਾਮ ਹਰਿ ਸੋਹਾਰੀਐ,
3: ਸੰਸਾਰੇ ਮੈਂ ਸਹਿ ਲਾਹੈ ਹਮਾਰੀ, ਕਥਾਇਆ ਗੋਚਰ ਨੀ ਜਪੈ
2: ਸਤਿਗੁਰ ਜੀ ਨੀ ਸੇਵਿਓ,

0: ਮਿਰ ਕੇ ਹੇ ਸਖ
1: ਮੀਤ ਚਲੋ ਗੁਰ ਚਾਲੀ
0: ਇਕੱਠੇ
1: ਹਰ ਹਰ
0: ਕਥਾ ਨਰਾਨੀ ਉਠ ਚੱਲ ਜਿਉ ਜਿਉ ਔਧ ਵਿਹਾਣੀਆਂ।

0: ਸੇਵਕ ਜਨ ਮਨ
1: ਕੁੱਠ
0: ਪਰ ਤਖ ਗੁਰੂ ਨਿਸਾਰ
1: ਸਰਗਨ ਹਰ ਲੇਖਾ
0: ਮੁਰ ਜੈਸਾ ਨਾਹੀ ਕੋ ਦੇਵ
1: ਸੰਗ ਨ ਕੋਈ।

0: ਸਤਿਗੁਰ ਦਾ ਉਪਦੇਸ਼ ਦਰੜਾਇਆ ਹਉ ਸਦਕੇ ਤਿੰਨਾ ਗੁਰਸਿੱਖਾਂ ਆਸਾ ਵਿੱਚ ਨਿਰਾਸ ਪਲਾਇਆ ਸਤਿਗੁਰ ਦਾ ਉਪਦੇਸ਼ ਦਰੜਾਇਆ
1: ਕਾਲ ਜਾਲ ਜਮ ਜੋਇ
0: ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ
1: ਸਾਚੇ ਸਿਉਂ ਲੈ ਬਲਾਈ
0: ਬਟਭਾਗੀ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ ਵੱਡੇ ਭਾਗ ਹੁੰਦੇ ਸਾਡੇ ਜਦੋਂ ਸਾਨੂੰ ਐਸਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ ਸਤਿਗੁਰਾਂ ਦੀ ਸ਼ਰਨ ਚ ਸਤਿਗੁਰਾਂ ਦੀ ਚਰਨ ਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ
1: ਹੁੰਦਾ।
0: ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਜਿਸ ਵਿੱਚ ਗੁਰਬਾਣੀ ਗੁਰੂ ਦੀ ਮਹਿਮਾ ਹੋ
1: ਰਹੀ ਸੀ।
0: ਗੁਰਸਿੱਖ ਗੁਰੂ ਦੀ ਮਹਿਮਾ ਕਰਦਾ
1: ਕਿਉਂਕਿ
0: ਗੁਰਸਿੱਖ ਕਹਿੰਦੇ ਉਸ ਨੂੰ ਅਜੇ ਦੇ ਹਿਰਦੇ ਚ ਗੁਰੂ ਵਸ ਜਾਵੇ, ਗੁਰੂ ਦਾ ਸ਼ਬਦ ਵਸ ਜਾਵੇ, ਗੁਰੂ ਦੀ ਵਿਚਾਰ
1: ਸ਼ਬਦ ਰਜਾਈ।
0: ਜਿਹਨੂੰ ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਫਿਰ ਉਹ ਗੁਰੂ ਦੀ ਵਿਚਾਰ ਨਾਲ ਜੁੜ ਜਾਂਦੇ ਨੇ, ਆਪਣੀ ਵਿਚਾਰ ਉਹਨਾਂ ਦੀ ਬੰਦ ਹੋ ਜਾਂਦੀ ਹੈ ਕਿਉਂਕਿ ਗੁਰੂ ਕੋਲੇ
1: ਆਏ।
0: ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ ਉਹ ਫਿਰ ਗੁਰੂ ਦੇ ਬਚਨਾਂ ਨੂੰ ਸੁਣਦੇ ਨਹੀਂ ਕਿਉਂਕਿ ਅਗਿਆਨਤਾ ਚ ਦੇਖਾ ਦੇਖੀ ਕਰੇ ਸਭ ਕੋਈ, ਦੇਖਾ ਦੇਖੀ ਤਾਂ ਆ ਗਏ ਨੇ ਸੰਗਤ ਚ ਪਰ ਉਹਨਾਂ ਨੂੰ ਪਤਾ ਨਹੀਂ ਸੰਗਤ ਚ ਬੈਠਣਾ ਕਿਵੇਂ ਆ। ਸਭ ਤੋਂ ਪਹਿਲਾਂ ਬੈਠਣ ਸਿੱਖਣਾ ਪੈਂਦਾ ਇੱਥੇ ਆ ਕੇ।
1: ਹੁਣ
0: ਬਹਿਣਾ ਕਿਹਨੇ ਆ, ਅਚੰਮ ਨੇ ਨਹੀਂ ਬਹਿਣਾ, ਇਹਦੇ ਵਿੱਚ ਜਿਹੜਾ ਮਨ ਹੈ ਉਹਨੂੰ ਬਿਠਾਉਣਾ ਇੱਥੇ। ਬਸ ਜੇ ਉਹ ਬਹਿ ਗਿਆ ਨਾ ਫੇਰ ਉਹ ਕਿਤੇ ਨਹੀਂ ਜਾਂਦਾ ਕਿਉਂਕਿ ਇਹੋ ਜਿਹਾ ਆਨੰਦ ਕਿਤੇ ਦੁਨੀਆਂ ਚ ਹੈ ਹੀ
1: ਨਹੀਂ
0: ਜੇ ਮਨ ਬੈਠ ਜਾਵੇ ਕਿਤੇ। ਇਸ ਕਰਕੇ ਸਤਿਗੁਰ ਦੀ ਕਿਰਪਾ ਦੁਆਰਾ ਸੰਗਤ ਚ ਬੈਠਣਾ ਸਿੱਖਣਾ ਹੈ। ਮੈਂ ਬੇਨਤੀ ਕਰਦਾ ਅਜੇ ਮੇਰੀ ਗੱਲ ਸ਼ਾਇਦ ਸੁਣੀ ਨਹੀਂ, ਜਿਹੜੇ ਉਹ ਪਿੱਛੇ ਗੁਰਮੁਖ ਗੱਲਾਂ ਕਰ ਰਹੇ ਨੇ ਸ਼ਾਇਦ ਸਪੀਕਰ ਦੀ ਆਵਾਜ਼ ਕਰਨੀ ਘੱਟ ਹੈ, ਭੋਰਾ ਵੱਧ ਕਰ ਦਿੰਦੇ ਹਾਂ। ਜੇ ਤੁਹਾਡੀਆਂ ਗੱਲਾਂ ਚੰਗੀਆਂ ਤਾਂ ਸਪੀਕਰ ਇੱਥੇ ਲਾ ਦਿੰਦੇ ਹਾਂ। ਗੁਰੂ ਨਾਲੋਂ ਗੱਲ ਕਿਸੇ ਦੀ ਚੰਗੀ ਨਹੀਂ ਹੋ ਸਕਦੀ, ਇਸ ਕਰਕੇ ਬੇਨਤੀ ਆ ਜੇ ਗੱਲਾਂ ਬਾਤਾਂ ਕਰ ਰਹੀਆਂ ਸੰਗਤ ਤੋਂ ਬਾਹਰ ਜਾ ਕੇ ਕਰ ਸਕਦੇ। ਸੰਗਤ ਚ ਗੁਰੂ ਦੀ ਗੱਲ ਹੁੰਦੀ ਹੈ, ਜੇ ਇੱਥੇ ਆਪਣੀ ਗੱਲ ਇੱਥੇ ਕਰੀਏ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਹਿੰਦੇ ਜਿੱਥੇ ਰੱਬ ਦੀ ਗੱਲ ਚੱਲਦੀ ਹੋਵੇ, ਹਰੀ ਦੀ ਗੱਲ ਚੱਲਦੀ ਹੋਵੇ, ਉੱਥੇ ਆਪਦੀਆਂ ਗੱਲਾਂ ਨਾ ਤੁਹਾਡੀਆਂ ਮੁੱਕਣ ਤੇ ਤੁਹਾਨੂੰ ਜਮਾਂ ਦੀ ਮਾਰ
1: ਪਊਗੀ।
0: ਆਏ ਗੁਰੂ ਕੋਲੋਂ ਸਜ਼ਾ ਲੈ ਕੇ ਜਾਓਗੇ, ਉਲਟ ਹੋ ਜਾਂਦਾ ਕੰਮ। ਇਹ ਬਿਲਕੁਲ ਸੱਚ ਹੈ, ਗੁਰੂ ਦੇ ਬਚਨ ਅਟਲ ਆ। ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਹਰ ਜਸ ਸੁਣਤ ਜੇ ਬਾਤ ਚਲਾਵੈ। ਜਿੱਥੇ ਹਰ ਜਸ ਹੁੰਦਾ ਹੋਵੇ ਭਾਵੇਂ ਕਿਤੇ ਵੀ ਹੁੰਦਾ ਹੋਵੇ ਉੱਥੇ ਦੁਨਿਆਵੀ ਗੱਲ ਨਹੀਂ ਕਰਨੀ, ਤੁਸੀਂ ਚੁੱਪ ਭਾਵੇਂ ਕਰ ਕੇ ਚੰਗੀ ਗੱਲ ਹੈ। ਹਰ ਜਸ ਸੁਣਤ ਜੇ ਬਾਤ ਚਲਾਵੈ ਕਹੇ ਗੋਬਿੰਦ ਸਿੰਘ ਜੰਮ ਧੱਕੇ ਲਾਵੇ। ਇਸ ਕਰਕੇ ਸਜ਼ਾ ਮਿਲਦੀ ਹੈ ਸੰਗਤ ਚ ਬਹਿਣ ਦਾ, ਤਾਂ ਹੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿਉਂਕਿ ਜਿਹੜਾ ਬੁਲਾਰਾ ਹੁੰਦਾ ਉਹਨੇ ਸਾਰੀਆਂ ਸੁਰਤੀਆਂ ਨੂੰ ਦੇਖਣਾ ਹੁੰਦਾ ਵੀ ਇਹ ਬੈਠੀਆਂ ਵੀ ਹੈ, ਕਿਉਂਕਿ ਜੇ ਉਹ ਬੋਲਣ ਵਾਲਾ ਗੁਰੂ ਦੀ ਗੱਲ ਬੋਲਦਾ ਸੁਰਤੀਆਂ ਸੁਣਨ ਨਾ ਇਹਦਾ ਮਤਲਬ ਬੋਲਣ ਵਾਲਾ ਗੁਰੂ ਦੀ ਗੱਲ ਨਹੀਂ ਬੋਲਦਾ, ਜਾਂ ਫਿਰ ਗੁਰੂ ਦੇ ਸਿੱਖਾਂ ਚ ਕੋਈ ਕਮੀ ਹੋ ਸਕਦੀ ਹੈ, ਬੋਲਣ ਵਾਲੇ ਚ ਨਹੀਂ ਹੋ ਸਕਦੀ। ਜਿਹਨੂੰ ਮਹਾਰਾਜ ਕਹਿੰਦੇ ਸਾਚਾ ਸਤਿਗੁਰ ਕਿਆ ਕਰੇ ਜਾ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗ ਗਈ ਜੋ ਬਾਸ ਵਜਾਈਏ। ਸੋ ਬੇਨਤੀ ਆ ਗੁਰੂ ਘਰ ਆ ਕੇ ਚੁੱਪ ਦਾ ਦਾਨ ਬਖਸ਼ੋ। ਸਤਿਗੁਰ ਕਿਰਪਾ ਕਰਨ, ਅੱਜ ਮਹਾਨ ਦਿਹਾੜਾ ਹੈ। ਅੱਜ ਦਾ ਦਿਹਾੜਾ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਇਹ ਬਾਣੀ ਇਕੱਤਰ ਕੀਤੀ, ਪੰਜਵੇਂ ਗੁਰਦੇਵ ਨੇ ਉਸ ਬਾਣੀ ਨੂੰ ਇਕੱਤਰ ਕਰਕੇ ਜਦੋਂ ਪ੍ਰਕਾਸ਼ ਕੀਤਾ ਪਹਿਲੀ ਵਾਰ, ਉਸ ਦਿਹਾੜੇ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਨੇ। ਗੁਰਬਾਣੀ ਨਾਲ ਸੰਬੰਧਿਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਆਪਾਂ ਤਿੰਨ ਦਿਹਾੜੇ ਮਨਾਉਂਦੇ ਹਾਂ ਜਿਹੜੇ ਗੁਰਸਿੱਖਾਂ ਨੂੰ ਗਿਆਨ ਹੁੰਦਾ। ਇੱਕ ਇਹ ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਕੱਤਰ ਕਰਕੇ ਇਸ ਨੂੰ ਸਮਝਾਉਣ ਲਈ ਸਾਨੂੰ ਕਿਹਾ ਪੋਥੀ ਪਰਮੇਸ਼ਰ ਕਾ ਥਾਨ
1: ਦੁਬਾਰਾ
0: ਕਹਿੰਦੇ ਵੀ ਇਹ ਪਰਮੇਸ਼ਰ ਨਿਰੰਕਾਰ ਦੀ ਬਾਣੀ ਹੈ, ਨਿਰੰਕਾਰੀ ਬਾਣੀ ਆ। ਇਹਦੇ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ, ਕਿਉਂਕਿ ਉਹਦੇ ਮੁੱਖ ਦੀ ਗੱਲ ਆ। ਕਿਉਂਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਸਾਡੀ ਬਾਣੀ ਹੈ, ਦਾਵਾ ਨਹੀਂ ਕੀਤਾ ਉਹਨਾਂ ਨੇ। ਉਹ ਕਹਿੰਦੇ ਖਸਮ ਦੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ, ਹਾਂ ਆਪੋ ਬੋਲਣ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ। ਅਕਾਲ ਪੁਰਖ ਨੇ ਉਹਨਾਂ ਗੁਰਮੁਖਾਂ ਤੋਂ ਸਾਡੇ ਭਲੇ ਲਈ ਇਹ ਬਾਣੀ ਲਿਖਾਈ ਹੈ। ਇਸ ਲਈ ਇਹ ਬਾਣੀ ਸੁਣਨ ਅਤੇ ਮੰਨਣ ਦਾ ਵਿਸ਼ਾ ਹੈ, ਬਾਣੀ ਨੂੰ ਵਿਚਾਰਨਾ। ਮਹਾਰਾਜ ਕਹਿੰਦੇ ਜਿਹਦੇ 'ਤੇ ਤੂੰ ਕਿਰਪਾ ਕਰਦਾ ਉਹ ਬਾਣੀ ਦੀ ਵਿਚਾਰ ਕਰਦੇ ਨੇ। ਬਾਣੀ ਵਿਰਲੋ ਵਿਚਾਰ ਸੀ, ਕੋਈ ਵਿਰਲੇ ਵਿਰਲੇ ਜੀਵ ਆ ਜਿਹੜੇ ਬਾਣੀ ਨੂੰ ਵਿਚਾਰਦੇ ਨੇ, ਪੜ੍ਹਦੇ ਆ, ਸੁਣਦੇ ਬਹੁਤ ਘੱਟ ਆ। ਜੇ ਸੁਣਦੇ ਆ ਤਾਂ ਵਿਚਾਰਦੇ ਨੇ। ਤਿੰਨ ਗੱਲਾਂ, ਪੜ੍ਹਨਾ, ਸੁਣਨਾ ਅਤੇ ਵਿਚਾਰਨਾ। ਜੇ ਇਹ ਤਿੰਨੇ ਕੰਮ ਆਪਾਂ ਕਰਾਂਗੇ ਤਾਂ ਸਾਡਾ ਮਨ ਗੁਰਬਾਣੀ ਰੂਪ ਹੋ ਜੂਗਾ। ਇਸ ਕਰਕੇ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਬਾਣੀ ਇਹ ਸਾਡੇ ਹਿਰਦੇ 'ਚ ਵੱਸ ਜੂਗੀ, ਮਨ 'ਚ ਵੱਸ ਜੂਗੀ। ਇਸ ਲਈ ਇਹ ਗੁਰਬਾਣੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧ 'ਚ ਅੱਜ ਦਾ ਦਿਨ ਆਪਾਂ ਮਨਾ ਰਹੇ ਹਾਂ ਇੰਡੀਆ ਦੇ ਵਿੱਚ ਕੱਲ੍ਹ। ਇਸ ਕਰਕੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਦਿਹਾੜਾ ਹੈ ਜਿਹੜਾ, ਉਹ ਹੈ ਗੁਰੂ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਜਦੋਂ ਇਹ ਪੰਜਵੇਂ ਗੁਰਦੇਵ ਤੋਂ ਬਾਅਦ ਦਸਵੇਂ ਜਾਮੇ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਅਤੇ ਸੰਪੂਰਨਤਾ ਦਿੱਤੀ। ਉਹ ਤਲਵੰਡੀ ਸਾਬੋ, ਦਮਦਮਾ ਸਾਹਿਬ, ਤਖਤ ਸਾਹਿਬ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਇਕੱਤਰ ਕੀਤੀ ਔਰ ਕੀਤੀ ਵੀ ਬ੍ਰਹਮ ਚੋਂ, ਕਿਉਂਕਿ ਬ੍ਰਹਮ ਬਾਣੀ ਆ। ਇਹ ਬਾਣੀ ਉਹਨਾਂ ਨੇ ਆਪ ਮੁੱਖੋਂ ਬੋਲ ਕੇ ਗੁਰਮੁਖਾਂ ਤੋਂ ਲਿਖਾਈ ਸਾਰੀ 18-10-20 ਤੱਕ ਇੱਕ ਓਂਕਾਰ ਤੋਂ ਲੈ ਕੇ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ। ਇਹਨੂੰ ਸੰਪੂਰਨਤਾ ਦਿਵਸ ਕਹਿੰਦੇ ਆਪਾਂ, ਉਹ ਮਨਾਉਂਦੇ ਆਪਾਂ। ਤੀਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ, ਜਦੋਂ ਦਸਵੇਂ ਪਾਤਸ਼ਾਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਸੱਚਖੰਡ ਗਏ, ਜਾਣ ਤੋਂ ਪਹਿਲਾਂ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਅੱਗੇ ਸਾਨੂੰ ਕੌਣ ਉਪਦੇਸ਼ ਦੇਊ, ਕਿਉਂਕਿ ਗੁਰਸਿੱਖ ਪੁੱਛਦੇ ਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਹੁਣ ਸਾਡਾ ਸਮਾਂ ਨੇੜੇ ਆ ਗਿਆ, ਅਸੀਂ ਜਾ ਰਹੇ ਹਾਂ, ਚਲੇ ਜਾਣਾ, ਪੁੱਛਿਆ ਗੁਰਸਿੱਖ। ਫਿਰ ਉੱਥੇ ਸਾਨੂੰ ਹੁਕਮ ਕੀਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਜੋ
1: ਗੁਰਮੁਖ ਸਾਹਿਬ ਸਤਿਗੁਰ ਨੇ ਸੋਖਾ,
0: ਕਿਉਂਕਿ ਜੋ ਉਪਦੇਸ਼ ਦਸਾਂ ਜਾਮਿਆਂ 'ਚ ਦਿੱਤਾ ਜਾਂ ਅਕਾਲ ਪੁਰਖ ਨੇ ਆਪ ਭਗਤਾਂ ਨੂੰ ਜਗਾ ਕੇ ਸਾਨੂੰ ਸਮਝਾਇਆ, ਉਹ ਸਾਰਾ ਉਪਦੇਸ਼ ਇਕੱਠਾ ਕਰਕੇ ਉਹਨੂੰ ਸਤਿਗੁਰ ਦਾ ਖਿਤਾਬ
1: ਦਿੱਤਾ।
0: ਕਿਉਂਕਿ ਸਤਿਗੁਰ ਰੂਪ 'ਚ ਆਪ ਦਸਾਂ ਜਾਮਿਆਂ 'ਚ ਵਿਚਰੇ, ਦਸਵੇਂ ਜਾਮੇ ਤੋਂ ਬਾਅਦ ਫਿਰ ਇਹ ਗੁਰਬਾਣੀ ਨੂੰ ਫਿਰ ਸਤਿਗੁਰ ਦਾ ਖਿਤਾਬ ਹੈ।
1: ਨਿਰਮਲ ਏਕ,
0: ਹੁਣ ਦੇਖ ਲਓ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹੋਈਏ ਪ੍ਰਤੱਖ ਰੂਪ 'ਚ, ਜੇ ਸਤਿਗੁਰ ਸਾਡੇ ਸਾਹਮਣੇ ਹੋਵੇ ਤੇ ਸਾਡਾ ਧਿਆਨ ਜਾਊ ਕਿ ਨਹੀਂ ਜਾਊ। ਜਦੋਂ ਗੁਰੂ ਸਾਹਿਬ ਸਰੀਰਕ ਰੂਪ ਚ ਬੈਠਦੇ ਹੋਣਗੇ, ਤਖ਼ਤ ਤੇ ਬਿਰਾਜਮਾਨ ਹੁੰਦੇ ਹੋਣਗੇ, ਗੁਰਸਿੱਖ ਉਹਨਾਂ ਨੂੰ ਸੁਣਦੇ ਹੋਣਗੇ ਕਿ ਨਹੀਂ ਸੁਣਦੇ
1: ਹੋਣਗੇ।
0: ਤਾਂ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੂੰ ਸਮਝਾਇਆ ਗਿਆ ਵੀ ਇਹ ਸਾਡਾ ਰੂਪ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਇਹ ਬਾਣੀ ਗੁਰੂ ਹੈ, ਅਸੀਂ ਗੁਰੂ ਰੂਪ ਹੋ ਕੇ ਸੰਸਾਰ ਚੋਂ ਵਿਚਰੇ, ਪਰ ਉਹਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ ਕਿਤੇ ਵੀ, ਉਹ ਗੁਰੂ ਤੇ ਸਤਿਗੁਰ ਸਰੂਪ ਸੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਵੀ ਖਿਤਾਬ ਆ, ਸਤਿਗੁਰ ਦਾ ਖਿਤਾਬ।
1: ਜੋਤੀ ਜੋ
0: ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਕਰਕੇ ਸਤਿਗੁਰ ਕੀ ਬਾਣੀ, ਇਹ ਸਤਿਗੁਰ ਦੀ ਬਾਣੀ, ਇਸ ਕਰਕੇ ਇਹਨੂੰ ਸਤ ਪੁਰਖ ਸਤਿਗੁਰ ਦੀ ਬਾਣੀ ਕਰਕੇ ਸਤਿਗੁਰ ਵੀ
1: ਕਿਹਾ।
0: ਗੁਰੂ ਤੇ ਸਤਿਗੁਰ ਚ ਕੋਈ ਭੇਤ ਨਹੀਂ, ਫਰਕ ਨਹੀਂ, ਗੁਰੂ ਤੇ ਪਰਮੇਸ਼ਰ ਚ ਵੀ ਗੁਰ ਪਰਮੇਸ਼ਰ ਇੱਕ
1: ਬਣਾਈ ਹੈ।
0: ਸੋ ਇਸ ਕਰਕੇ ਇਹ ਬਾਣੀ ਇਕੱਤਰ ਕੀਤੀ
1: ਅੰਤਕਾਲ,
0: ਕਿਉਂਕਿ ਉਹਨਾਂ ਨੇ ਸਾਡੀ ਜੇ ਮਨੁੱਖਤਾ ਹੈ ਇਹ ਇਕੱਲੇ ਆਪਣੇ ਲਈ ਨਹੀਂ, ਸਮੁੱਚੀ ਕਾਇਨਾਤ ਲਈ, ਸਮੁੱਚੀ ਮਨੁੱਖਤਾ ਲਈ ਹੈ ਗੁਰਬਾਣੀ।
1: ਨਾਨਕ ਨਾਮ
0: ਕੋਈ ਵੀ ਰਹਿਬਰ ਹੁੰਦਾ ਉਹ ਸਮੁੱਚੀ ਮਨੁੱਖਤਾ ਦਾ ਹੁੰਦਾ
1: ਨਿਜ ਘਰ ਦਾਣੀ
0: ਕਿਉਂਕਿ ਮਨੁੱਖਾ ਜਨਮ ਨੂੰ ਉਹ ਤਾਰਨ ਆਉਂਦੇ ਨੇ ਸੰਸਾਰ ਚ ਗਿਆਨ ਦੇ ਕੇ ਸੋਝੀ ਦੇ ਕੇ
1: ਆਦਿ ਜੁਗਾਂ ਦੀ
0: ਇਸ ਕਰਕੇ ਉਹ ਜੀਵ ਤਰ ਜਾਂਦੇ ਨੇ ਜਿਹੜੇ ਉਹਨਾਂ ਦੇ ਬੱਚਨਾਂ ਨੂੰ ਕਮਾਉਂਦੇ ਨੇ ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਵੀ ਕਿਹਾ ਗਿਆ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ ਕੋਈ ਵਿਰਲੇ ਜੀਵ ਹੁੰਦੇ ਆ ਜਿਹੜੇ ਇਹਨਾਂ ਬਚਨਾਂ ਨੂੰ ਸਮਝਦੇ ਆ ਕਿਉਂਕਿ ਇਹ ਬਚਨਾਂ ਨੂੰ ਸਮਝਣ ਲਈ ਬੁੱਧੀ ਨੂੰ ਬਹੁਤ ਜ਼ਿਆਦਾ ਬਰੀਕ ਕਰਨਾ ਪੈਂਦਾ ਕਹਿਣ ਤੋਂ ਭਾਵ ਬੜਾ ਸਹਿਜ ਬਹਿਣਾ ਪੈਂਦਾ ਮਨ ਨੂੰ ਸਾਡਾ ਮਨ ਟਿਕਦਾ ਨੀ
1: ਗਾਜਨਹਾਰ
0: ਜਿੰਨਾ ਚਿਰ ਇਹ ਮਨ ਸਹਿਜ ਦੇ ਵਿੱਚ ਬੈਠ ਕੇ ਸੁਣਦਾ ਨੀ ਓਨਾ ਚਿਰ ਇਹਦੀ ਸਮਝ ਨੀ ਆਉਂਦੀ ਇਸ ਕਰਕੇ ਇਹ ਜੋ ਗੁਰਬਾਣੀ ਹੈ ਗੁਰੂ ਸਾਹਿਬਾਂ ਨੇ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਕੀਤਾ ਉਹਨਾਂ ਨੂੰ ਪਤਾ ਸੀ ਵੀ ਇਹ ਭੁੱਲ ਜਾਂਦੇ ਨੇ ਆਪਾਂ ਸਾਰੇ ਭੁੱਲਣ ਵਾਲੇ ਹਾਂ ਰੋਜ਼ ਭੁੱਲ ਜਾਂਦੇ ਹਾਂ ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ ਬਾਣੀ ਪੜ੍ਹਦੇ ਹਾਂ ਨਾਲ ਹੀ ਅਸੀਂ ਭੁੱਲ ਜਾਂਦੇ ਹਾਂ ਉਹਨਾਂ ਨੂੰ ਪਤਾ ਸੀ ਇਹਨਾਂ ਨੇ ਭੁੱਲ ਜਾਣਾ ਵੀ ਸਾਡੇ ਜਾਣ ਤੋਂ ਬਾਅਦ ਇਹਨਾਂ ਨੇ ਭੁੱਲ ਜਾਣਾ ਹੈ ਇਹਨਾਂ ਦੇ ਉੱਤੇ ਰਹਿਮਤ ਕੀਤੀ ਵੀ ਇਹ ਜੋ ਸੰਦੇਸ਼ਾ ਅਸੀਂ ਦੇਣ ਆਏ ਹਾਂ ਅਕਾਲ ਪੁਰਖ ਵੱਲੋਂ ਵੀ ਇਹਨੂੰ ਲਿਖਤੀ ਰੂਪ ਦੇ ਵਿੱਚ ਇੱਥੇ ਛੱਡ ਦਈਏ ਉਹਨਾਂ ਦੇ ਬਚਨ ਲਿਖਤੀ ਰੂਪ ਚ ਨੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਹੈ ਇਹ ਸਤ ਸਰੂਪ ਹੈ
1: ਸਤਯੁਗ
0: ਨਿਰੰਕਾਰੀ ਬਾਣੀ
1: ਸਭ ਕੋਈ
0: ਜਿਹਨੂੰ ਕਹਿੰਦੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਈ
1: ਮੁੱਖ
0: ਇਹ ਬਚਨ ਤੁਹਾਨੂੰ ਦੁਨੀਆ ਚ ਕਿਉਂਕਿ ਮੇਰਾ ਆਪਣਾ ਤਜਰਬਾ ਮੇਰੀ 60 ਸਾਲ ਦੀ ਉਮਰ ਹੋ ਗਈ 22 ਸਾਲ ਦਾ ਸੀਗਾ ਜਦੋਂ ਮੈਂ ਪੜ੍ਹਨ
1: ਲੱਗਿਆ
0: 35 ਸਾਲ ਦਾ ਸੀ ਜਦੋਂ ਮੈਨੂੰ ਸੋਝੀ ਆਈ ਵੀ ਇਹਨੂੰ ਖੋਜਣਾ
1: ਗੁਰਮੁਖ ਹੋਵੇ
0: 60 ਸਾਲ ਤੱਕ ਖੋਜ ਚੱਲ ਰਹੀ ਹੈ
1: ਜਾਣੀ
0: ਦੀ ਇਹ ਸਾਰੀ ਗੁਰਬਾਣੀ ਨੂੰ ਪੜ੍ਹਿਆ ਵਿਚਾਰਿਆ ਤੇ ਅੱਜ ਤੱਕ ਦੁਨੀਆ ਚ ਮੈਨੂੰ ਕੋਈ ਇਸ ਤਰ੍ਹਾਂ ਦਾ ਗ੍ਰੰਥ ਨਹੀਂ ਦਿਸਿਆ ਜਿਹਦੇ ਚ ਇੰਨਾ ਜ਼ਿਆਦਾ ਭੇਤ ਦਿੱਤਾ ਹੋਵੇ ਦੁਨੀਆਂ ਦੇ ਪੈਦਾ ਹੋਣ ਤੋਂ ਦੁਨੀਆਂ ਦੇ ਖਤਮ ਹੋਣ ਤੱਕ ਦਾ ਭੇਤ ਸਾਰਾ ਦਿੱਤਾ
1: ਹੋਵੇ
0: ਸਾਡੇ ਜਨਮ ਤੋਂ ਲੈ ਕੇ ਸਾਡੇ ਖਤਮ ਹੋਣ ਤੱਕ ਦਾ ਸਾਰਾ ਭੇਤ ਦਿੱਤਾ
1: ਹੋਇਆ
0: ਪਰ ਜੇ ਸਾਨੂੰ ਨਹੀਂ ਸਮਝ ਆਈ ਫਿਰ ਗੁਰੂ ਦਾ ਕਸੂਰ ਹੋਈ ਕਿਵੇਂ ਜਨਮ ਆਉਂਦਾ ਸਾਡਾ ਕਿੱਥੋਂ ਜਨਮ ਆਉਂਦਾ ਕਿੱਥੇ ਅਸੀਂ ਚਲੇ ਜਾਂਦੇ ਹਾਂ ਵਿਛੜ ਜਾਂਦੇ ਹਾਂ ਤੇ ਕਿਵੇਂ ਮਿਲਦੇ ਹਾਂ ਇਹ ਗੁਰਬਾਣੀ ਸਾਰਾ ਭੇਤ ਇੱਥੋਂ ਤੱਕ ਦਾ ਭੇਤ ਦਿੱਤਾ ਜਿਹੜਾ ਕਿ ਅੱਜ ਤੱਕ ਬਹੁਤ ਸਾਰੇ ਜੀਵ ਕਹਿ ਦਿੰਦੇ ਆ ਵੀ ਬੰਦਾ ਮਰ ਕੇ ਕਿੱਥੇ
1: ਜਾਂਦਾ
0: ਇਹ ਗੁਰਬਾਣੀ ਚ ਭੇਤ ਦਿੱਤਾ ਕਹਿੰਦੇ ਮੇਰੇ ਗੁਰਸਿੱਖ ਉੱਥੇ ਪਹਿਲਾਂ ਹੀ ਚਲੇ ਜਾਂਦੇ ਨੇ ਜਿੱਥੇ ਮਰ ਕੇ ਜਾਣਾ ਜਗ੍ਹਾ ਨੂੰ ਤੁਸੀਂ ਪਹਿਲਾਂ ਦੇਖ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਗੁਰੂ ਤੇ ਭਰੋਸਾ ਤੇ ਜੇ ਤੁਹਾਨੂੰ ਇਹ ਖੋਜ ਕਰਨੀ ਗੁਰਬਾਣੀ ਚ ਪ੍ਰਮਾਣ
1: ਕਰ
0: ਕਹਿੰਦੇ ਅੰਤਰ ਕੀ ਗੱਤ ਜਾਣੀਏ ਇਹਦਾ ਹੀ ਭੇਤ ਗੁਰੂ ਕਹਿੰਦਾ ਮੈਂ ਉਹਨੂੰ ਗਿਆਨ ਦਿੰਦਾ ਜਿਹਨੂੰ ਸ਼ੰਕਾ ਨੀ ਮੇਰੇ ਤੇ ਅੰਤਰ ਕੀ ਗੱਤ ਜਾਣੀਏ ਗੁਰ ਮਿਲੀਏ ਸ਼ੰਕ ਉਤਾਰ ਮੋਇਆ ਜਿੱਤ ਕਰ ਜਾਈਏ ਸਮਝ ਤਾਂ ਆਉਂਦੀ ਹੈ ਗੁਰਬਾਣੀ ਕੋਈ ਔਖੀ ਨੀ ਹੈਗੀ ਜੇ ਕਿਤੇ ਇਹਨੂੰ ਐ ਪੜੀਏ ਮੋਇਆ ਜਿੱਤ ਕਰ ਜਾਈਏ ਜਿੱਥੇ ਆ ਦੇਹ ਨੂੰ ਛੱਡ ਕੇ ਜਾਣਾ ਗੁਰਸਿੱਖਾਂ ਨੇ ਕਿਹਾ ਮਹਾਰਾਜ ਨਿਸ਼ਾਨੀ ਦੱਸੋ ਸਾਨੂੰ ਕਿਉਂ ਪਤਾ ਲੱਗੂ ਮੈਂ ਚਲਿਆ ਗਿਆ ਕਹਿੰਦੇ ਅਨਹਦ ਬਾਣੀ ਪਾਈ ਹੈ ਕਹਿੰਦੇ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣੇ ਅਨਹਦ ਬਾਣੀ ਪਾਈ ਹੈ ਹਉਮੈ ਹੋਏ ਵਿਨਾਸ਼ ਕਹਿੰਦੇ ਜਦੋਂ ਤੁਹਾਡੇ ਚੋਂ ਆਪਾ ਭਾਵ ਖਤਮ ਹੋ ਗਿਆ ਹਉਮੈ ਖਤਮ ਹੋ ਗਈ ਉਦੋਂ ਤੁਹਾਨੂੰ ਇਹ ਗਿਆਨ ਆ
1: ਜਾਊ
0: ਸਭ ਤੋਂ ਔਖਾ ਕੰਮ ਇੰਨਾ ਹੀ ਹੈ ਇਹ ਨਹੀਂ ਖਤਮ ਹੁੰਦੀ ਜਿਵੇਂ ਜਿਵੇਂ ਖਤਮ ਹੁੰਦੀ ਹੈ ਤਿਵੇਂ ਤਿਵੇਂ ਸਾਡੀ ਸੁਰਤੀ ਉਸ ਜਗ੍ਹਾ ਤੇ ਉਸ ਮੰਡਲ ਤੱਕ ਵੀ ਜਾ
1: ਸਕਦੇ
0: ਜਿੱਥੇ ਅਸੀਂ ਦੇਹ ਨੂੰ ਛੱਡ ਕੇ ਜਾਂਦੇ ਹਾਂ
1: ਜਾਂਦੇ
0: ਆਪਾਂ ਰੋਜ਼ ਆ ਉੱਥੇ
1: ਜਿਹੜਾ
0: ਰੋਜ਼ ਦਾ ਖੇਲ ਆ ਨਾ ਦਿਵਸ ਰਾਤ ਦੋਏ ਦਾਈ ਦਾ ਖੇਲ ਆ ਸਗਲ ਜਗਤ ਖੇਡ ਜਾਂਦੇ ਰੋਜ਼ ਉੱਥੇ ਆਪਾਂ ਰਾਤ ਨੂੰ ਕਿੱਥੇ ਜਾਂਦੇ ਆ ਤਾਂ ਹੀ ਮਹਾਰਾਜ ਨੇ ਕਿਹਾ ਵੀ ਇਹ ਖੋਜ ਕਰੋ
1: ਸਰਬ ਜੀਆਂ ਜਗ ਜੀ
0: ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਗੁਰਬਾਣੀ ਚ ਖੋਜ ਵੀ ਤਨ ਨੂੰ ਛੱਡ ਕੇ ਮਨ ਕਿੱਥੇ ਜਾਂਦਾ?
1: ਸਗਲ ਜਾਚੈ ਗੁਰ
0: ਸਵਾਸਾਂ ਦੇ ਹੁੰਦਿਆਂ ਚਲੇ ਜਾਂਦਾ, ਇੱਧਰ ਸਾਰਾ ਕੁਛ ਭੁੱਲ ਜਾਂਦੇ ਆਪਾਂ
1: ਆਪ ਨਿਰੰਜਨ।
0: ਇੱਥੇ ਆਪਾਂ ਜਦੋਂ ਫੇਰ ਆ ਜਾਂਦੇ ਸਵੇਰੇ ਫੇਰ ਕਹਿੰਦੇ ਵੀ ਆਹ ਮੇਰਾ ਇਕੱਠਾ ਕਰ ਲੈਂਦੇ, ਆਲ ਜਾਲ ਸੰਭਾਲੇ, ਇੱਕ ਮਾਇਆ ਕਿਵੇਂ ਵਿਸਥਾਰੇ, ਆਈ ਰਹਿਣ ਪਿਆਸ ਮਨੰਦ ਸੁਪਨੇ ਵੀ ਦੁੱਖ ਸਾਰੇ ਸੁਪਨੇ ਚ ਵੀ ਬਹੁਤ ਦੁਖੀ ਰਹਿੰਦਾ ਬੰਦਾ ਕਈ ਵਾਰੀ। ਹੁਣ ਜਿੱਥੇ ਰਾਤ ਨੂੰ ਜਾਂਦੇ ਆ ਮਹਾਰਾਜ ਕਹਿੰਦੇ ਵੀ ਉੱਥੇ ਤੁਸੀਂ ਪਹਿਲਾਂ ਹੀ ਜਾਓ, ਜਿੱਥੇ ਸਰੀਰ ਛੱਡ ਕੇ ਮਨ ਜਾਂਦਾ ਅੰਤ ਸਮੇਂ ਵਿੱਚ ਸਰੀਰ ਹੀ ਛੱਡਣਾ, ਉਹ ਸਵਾਸ ਬੰਦ ਹੋਣੇ, ਹੁਣ ਸਵਾਸ ਚੱਲਦਿਆਂ ਚਲੇ ਜਾਣਾ,
1: ਜਾਂ ਤਸ ਪਾਣਾ ਸਹਿਜ
0: ਗੱਲ ਭੁੱਖੀ ਨਹੀਂ ਹੁੰਦੀ, ਗੱਲ ਬੁੱਝਣੀ ਹੈ, ਅਕਲੀ ਪੜ੍ਹ ਕੇ ਬੁੱਝੀ ਹੈ। ਇਸ ਲਈ ਗੁਰਬਾਣੀ ਗੁਰੂ ਆ ਸਾਡਾ, ਗੁਰੂ ਸਾਡਾ ਮਾਰਗ ਦਰਸ਼ਨ ਕਰਦਾ, ਗੁਰੂ ਸਾਨੂੰ ਉੱਥੇ ਤੱਕ ਲੈ ਜਾਂਦਾ ਜਿੱਥੋਂ ਤੱਕ ਗੁਰੂ ਆ,
1: ਜਿਸ ਕੇ ਚਾਕਰ
0: ਸਿੱਖ ਤੇ ਗੁਰੂ
1: ਕੀ ਸੇਵਾ
0: ਇੱਕ ਹੋ ਜਾਂਦੇ ਨੇ, ਜਿਹਨੂੰ ਮਹਾਰਾਜ ਗੁਰਬਾਣੀ ਗੁਰਬਾਣ ਕਰਦੇ ਨੇ। ਗੁਰੂ ਸਿੱਖ ਹੈ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਉਹੀ ਉਪਦੇਸ਼ ਸਿੱਖ ਦੇ ਮੁੱਖ ਤੋਂ ਨਿਕਲਦਾ ਜਿਹੜਾ ਗੁਰੂ
1: ਸਮਝਾਉਂਦਾ।
0: ਇਸ ਕਰਕੇ ਸਾਨੂੰ ਗੁਰਬਾਣੀ ਚ ਮਾਰੇ ਕਹਿੰਦੇ ਇਹ ਖੋਜ ਕਰੋ, ਇਸ ਮਨ ਕੋ ਭਾਈ ਤਨ ਛੁੱਟੇ ਮਨ ਕਹਾਂ ਸਮਾਈ, ਇਹ ਖੋਜ ਕਰਨੀ
1: ਪਈ।
0: ਸੋ ਸਤਿਗੁਰ ਕਿਰਪਾ ਕਰਨ ਇਹ ਗੁਰਬਾਣੀ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ, ਪਹਿਲਾਂ ਇਕੱਤਰ ਕੀਤੀ
1: ਗੁਰਮੁਖ ਜਾਗ ਰਹੇ,
0: ਜੋ ਕਿ ਆਪਾਂ
1: ਦਿਨ ਰਾਤੀ
0: ਦੋ ਤਿੰਨ ਦਿਨ ਇਹੀ ਵਿਚਾਰ ਕਰਨੀ ਹੈ।
1: ਸਾਚੇ ਕੀ
0: ਅੱਜ ਦਾ ਸਮਾਂ ਨਾਲ ਨਾਲ ਜੋ ਆਪਾਂ ਭਾਈ ਗੁਰਦਾਸ ਦੀਆਂ 12 ਦੀ ਵਿਚਾਰ ਚੱਲਦੀ ਹੈ, ਸ਼ਾਮ ਦੇ ਟਾਈਮ ਸੋਏ
1: ਰਹੇ ਸ਼ੈਲੂ,
0: ਕਿਉਂਕਿ ਇਹਦੇ ਵਿੱਚ ਵੀ ਅੱਜ ਸਤਿਗੁਰ ਦਾ ਹੀ ਭੇਤ ਆ।
1: ਗੁਰਮੁਖ
0: ਕੀ ਗਿਆਨ ਹੁੰਦਾ
1: ਸਾਬਤ,
0: ਇਸ ਕਰਕੇ ਹਰਿਮੰਦਰ ਸਾਹਿਬ ਨੂੰ ਪਹਿਲਾਂ ਬਣਾਇਆ ਗਿਆ।
1: ਕੂੜੇ ਆਵੇ ਕੂੜੇ ਜਾਵੇ,
0: ਹਰਿਮੰਦਰ ਸਾਹਿਬ ਸੱਚਖੰਡ ਦਾ ਨਕਸ਼ਾ, ਇਹ ਬਾਣੀ ਸੱਚਖੰਡ ਤੋਂ ਆਈ ਹੈ। ਜਿਹੜੇ ਜੀਵ ਕਹਿੰਦੇ ਨਾ ਸੱਚਖੰਡ ਦਾ ਨੀ ਪਤਾ ਲੱਗਦਾ ਸੱਚਖੰਡ ਕਿੱਥੇ ਆ, ਉਹ ਨਕਸ਼ਾ
1: ਸੁਰਤ
0: ਸੁਖਮ ਅਸਥੂਲ ਨਹੀਂ
1: ਕੂੜ ਮੁੱਠੀ।
0: ਇਸ ਕਰਕੇ ਗੁਰਬਾਣੀ ਸਾਨੂੰ ਸੱਚਖੰਡ ਤੱਕ
1: ਲੈ
0: ਸਤਿਗੁਰ ਕਿਰਪਾ ਕਰਨ। ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਗ੍ਰੰਥੀ ਲਾਇਆ ਤੇ ਪ੍ਰਕਾਸ਼ ਕੀਤਾ
1: ਸਾਧਨ ਲਾਗੈ।
0: ਆਓ ਅੱਜ ਦੇ ਸ਼ਬਦ ਦੀ ਵੀ ਆਪਾਂ ਨਾਲ ਵਿਚਾਰ
1: ਕਰੀਏ,
0: ਜਿਹੜਾ ਆਉਂਦਾ ਹੈ ਜਿਹੜੇ ਸਤਿਗੁਰ ਨੂੰ ਮਿਲਦੇ ਆ
1: ਨਾਮ ਰਤਨ,
0: ਕੀ ਨਿਸ਼ਾਨੀ ਹੈ ਗੁਰਸਿੱਖਾਂ ਦੀ?
1: ਵਡਿਆਈ ਜਿਨੇ
0: ਆਪੋ ਪਛਾਣੇ ਸੋਈ
1: ਜੋਤੀ ਜੋਤ ਮਿਲਾਈ ਹੈ।
0: ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ
1: ਨਾਮ ਪੱਲੀ ਚੋਟਾ
0: ਖਾਏ, ਸਦਕੇ ਤਿੰਨਾ ਗੁਰਸਿੱਖਾਂ
1: ਬਹੁਤ ਸਿਆਣ
0: ਸਤਿਗੁਰ ਮਿਲ ਆਪ ਗਵਾਇਆ,
1: ਅਚ ਬਚ ਮੋਏ ਅਚੇਤ ਨ ਚੇਤਾ
0: ਸਦਕੇ ਹੁੰਦਾ
1: ਅੱਜ ਗੁਰ ਭਾਰ ਲਦਾਈ ਹੈ।
0: ਸਦਕੇ ਤਿੰਨਾ ਗੁਰਸਿੱਖਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਣਾ ਹੈ ਸਤਿਗੁਰ ਨੂੰ, ਜਿਹੜੇ ਸਤਿਗੁਰ ਨੂੰ ਮਿਲੇ
1: ਮਨ ਤਨ ਅਰਪ
0: ਮਿਲ ਜਗ
1: ਜੀਵਨ,
0: ਸੋਝੀ ਲੈਣੀ
1: ਹਰ ਸਿਉ ਬਣਤ ਬਣਾਈ,
0: ਸਤਿਗੁਰ ਦੀ ਸਿੱਖਿਆ ਹਿਰਦੇ ਚ ਵਸਾਉਣੀ,
1: ਪ੍ਰਭ ਕੀ ਗਤ
0: ਮਿਤ ਉਹਨਾਂ ਨੂੰ ਕਹਤਾ ਗੁਰ ਸਿੱਖ, ਜਿਹੜੇ ਗੁਰੂ ਦੇ ਰਾਹੀਂ ਸਨਮੁਖ ਹੋ ਜਾਂਦੇ ਹਾਏ ਐਸੇ ਗੁਰਸਿੱਖ ਜਿਹੜੇ ਨੇ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ। ਆਪ ਗਵਾਇਆ ਦਾ ਭਾਵ ਕੀ ਹੁੰਦਾ? ਆਪਾਂ ਸਮਝਦੇ ਮੈਂ ਹਾਂ, ਮੈਂ ਵੀ ਕੁਛ ਹਾਂ, ਬੰਦੇ ਦੇ ਮਨ ਚ
2: ਭਗਤ ਭਾਉ ਗੁਰ ਕੀ,
0: ਜਿੰਨਾ ਚਿਰ ਇਹ ਹੈ ਨਾ ਮੈਂ ਹਾਂ,
2: ਸ਼ਬਦ
0: ਇਹਨੂੰ ਹੋਮੇ ਆਪ
2: ਇੱਕ ਨਾਂਗੇ ਅਸੀਂ
0: ਤੇ ਤੂੰ, ਮੈਂ ਤੇ ਤੂੰ ਦੋ ਪਹਿਲਾਂ ਇੱਕ ਹੀ ਸੀ ਆਪਾਂ,
2: ਇੱਕ ਹੱਠ ਕਰ
0: ਮਾਰਾ, ਇੱਕ ਪਰਮਾਤਮਾ ਚ ਸਾਰੇ ਪੈਦਾ ਹੋਏ
2: ਆਪਾਂ,
0: ਇੱਕ ਤੋਂ ਅਨੇਕ ਰੂਪ ਪਰਮਾਤਮਾ ਪਰ ਜਾਣਾ, ਜਿਹਨੂੰ ਮਾਰ ਕਹਿੰਦੇ ਏਕ ਰੂਪ ਅਨੇਕ ਦਰਸ਼ਨ, ਉਹਨੇ ਆਪਣੇ ਅਨੇਕ ਰੂਪ ਬਣਾ ਲਏ
2: ਪਰਮਾਤਮਾ
0: ਨੇ, ਗਿਣਤੀ ਨੀ ਕਿੰਨੇ ਰੂਪ ਨੇ
2: ਪਰਮੇਸ਼ਰ,
0: ਆਕਾਰ ਆ ਜਿਹੜੇ ਇਹਨਾਂ ਵਿੱਚ ਸਾਰਿਆਂ ਦੇ ਵਿੱਚ ਵਾਹਿਗੁਰੂ
2: ਹੋਈ
0: ਪਰਮੇਸ਼ਰ,
2: ਏਕ
0: ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਅਖੇਲ ਅੰਤ ਕੋ ਫਿਰ
2: ਉਜੜੇ ਜਾਈ,
0: ਜਿਹਨੇ ਆਪਾ ਭਾਵ ਖਤਮ ਕਰਕੇ ਇੱਕ ਤੋਂ ਪੈਦਾ ਹੋਏ ਸੀ, ਇੱਕ ਨੂੰ ਬੁੱਝੇ, ਇੱਕ ਚ ਸਮਾ ਗਏ, ਜਿਹਨੂੰ ਮਹਾਰਾਜ ਕਹਿੰਦੇ ਜੈ ਤੇ ਉਪਜੀ ਤੈ ਮਿਲੀ, ਅਸੀਂ ਜੀ ਤੋਂ ਪੈਦਾ ਹੋਏ ਆ ਸਾਰੇ,
2: ਮੈਂ ਰਾਈ ਹੈ,
0: ਇਹ ਜਦੋਂ ਗੁਰਬਾਣੀ ਦੀ ਗੱਲ ਚੱਲੂਗੀ ਨਾ ਉਦੋਂ ਆਪਣੇ ਆਪ ਨੂੰ ਆਣ ਜਾਵੇ, ਇਹਦੇ ਵਿੱਚ ਜਿਹੜਾ ਰਹਿਣ ਵਾਲਾ ਮਨ ਮਨ ਜੋਤ ਸਰੂਪ ਆ, ਪਰਮੇਸ਼ਰ ਵੀ ਜੋਤ ਸਰੂਪ ਆ। ਜਦੋਂ ਗੱਲ ਚੱਲਦੀ ਆ ਗੁਰਬਾਣੀ ਚ ਆਪਣੀ ਚੱਲਦੀ ਆ, ਆਪਾਂ ਮਨ ਹਾਂ ਬਸ, ਆਪਾਂ ਤਨ ਨੀ।
2: ਪਹਿਲਾਂ
0: ਹੁਣ ਮਨ ਨੇ ਸਮਝ ਲਿਆ ਵੀ ਮੈਂ ਹਾਂ, ਜਦੋਂ ਸਾਡਾ ਮਨ ਦੂਜੇ ਨਾਲ ਜੁੜ ਗਿਆ ਇੱਕ ਨੂੰ ਭੁੱਲ
2: ਜਾਂਦਾ,
0: ਖਸਮ ਨੂੰ ਭੁੱਲ ਜਾਂਦਾ, ਵਾਹਿਗੁਰੂ ਨੂੰ ਭੁੱਲ ਜਾਂਦਾ,
2: ਪ੍ਰਭ ਤੇਰੇ।
0: ਆਪਾਂ ਦੇਖਣਾ ਮੈਂ ਭੁੱਲਿਆ ਕਿ ਨਹੀਂ, ਉਹ ਵਿਚਾਰ ਕਰ ਰਹੇ ਨਾ, ਆਪਣੇ ਆਪ ਨੂੰ ਦੇਖਣਾ, ਮੈਂ ਦੇਖਣਾ ਮੈਂ ਭੁੱਲਿਆ ਕਿ ਨਹੀਂ ਭੁੱਲਿਆ। ਹੁਣ ਮਹਾਰਾਜ ਕਹਿੰਦੇ ਜਿਹੜਾ ਦੂਜਾ ਹੈ, ਜਦੋਂ ਸਾਡਾ ਧਿਆਨ ਦੂਜੇ ਨਾਲ ਜੁੜ ਜਾਂਦਾ ਉਦੋਂ ਅਸੀਂ ਇੱਕ ਨੂੰ ਭੁੱਲ ਜਾਂਦੇ
2: ਹਾਂ।
0: ਜੇ ਅਸੀਂ ਦੂਜੇ ਦੇ ਵਿੱਚ ਰਹਿੰਦੇ ਹਾਂ, ਸਤਿਗੁਰ ਦੇ ਰਾਹੀਂ ਆਪਾ ਭਾਵ ਖਤਮ ਕਰ ਲਿਆ, ਹਉਮੈ ਖਤਮ ਕਰਕੇ ਇੱਕ ਹੋ ਗਏ, ਇੱਕ ਨੂੰ ਪਛਾਣ ਲਿਆ
2: ਜਾਵੇ,
0: ਫਿਰ ਤੁਸੀਂ ਜੀਵ ਜੁਗਤ ਸਿੱਖ ਲਈ
2: ਸਤਿਗੁਰ ਬਾਣੀ
0: ਮੁਕਤ।
2: ਇਹ ਜੋਬਨ ਸਾਸ ਹੈ,
0: ਇਸ ਕਰਕੇ ਜਿਉਂਦੇ ਜੀ ਮੁਕਤ ਹੋ ਗਿਆ।
2: ਇਹ ਪ੍ਰਾਣੀ ਅੱਜ ਕੱਲ
0: ਹੁਣ ਗੁਰਮਿਲ ਇੱਕ ਪਛਾਣਦਾ,
2: ਹਰ
0: ਜਪ
2: ਹਿਰਦੈ ਧਿਆਈ ਹੈ।
0: ਹੁਣ ਅਸੀਂ ਦੂਜੇ ਨਾਲ ਜੁੜੇ ਹੋਏ ਹਾਂ,
2: ਛੋੜੋ ਪ੍ਰਾਣੀ ਕੋਟ ਕਬਾੜਾ,
0: ਜਿਹਨੂੰ ਗੁਰਬਾਣੀ ਚ ਕਹਿੰਦੇ ਖਸਮ ਛੋੜ,
2: ਉਸਾ
0: ਖਸਮ ਕਹਿੰਦੇ ਨੇ ਵਾਹਿਗੁਰੂ ਨੂੰ। ਦੂਜੇ ਲੱਗੇ ਸਾਡਾ ਧਿਆਨ ਦੂਜੇ ਚ, ਆਪਣੇ ਜਿੰਦਗੀ ਤੇ ਧਿਆਨ ਰਹਿੰਦਾ।
2: ਸਾਖਤ ਕੂੜ
0: ਪ੍ਰੈਕਟੀਕਲ ਸੁਣਦਾ ਸੀ ਤੇ ਮੈਂ ਵਿਚਾਰਦਾ, ਫਿਰ ਉਹਨੂੰ ਪ੍ਰੈਕਟੀਕਲ ਕਰਨਾ ਹੁੰਦਾ। ਇਸ ਕਰਕੇ ਬਾਣੀ ਪ੍ਰੈਕਟੀਕਲ ਹੈ ਉਹਨਾਂ ਦਾ,
2: ਮਿਲ ਸਤਸੰਗ ਦੇ ਨਾਮ
0: ਪ੍ਰੈਕਟੀਕਲ ਕਰਨ ਸ਼ਬਦਾਂ ਚ ਤੇ ਅਸੀਂ ਪ੍ਰੈਕਟੀਕਲ ਕਰਨ ਸੁਣ
2: ਕੇ ਇਹਦਾ ਸੌਖਾ ਕੰਮ ਕਾਮ ਕਰੋ ਤੇ ਵਰਿਆਈ।
0: ਹੁਣ ਸਾਡਾ ਮਨ ਹਮੇਸ਼ਾ ਆਪਣੇ ਆਪ ਨੂੰ ਨਹੀਂ ਦੇਖਦਾ, ਮੈਂ ਕੀ ਕਰਦਾ, ਅਸੀਂ ਦੂਜੇ ਵੱਲ ਦੇਖਦੇ ਹਾਂ, ਅਸੀਂ ਆਪ ਨੀ ਸੁਧਰਨਾ ਚਾਹੁੰਦੇ, ਦੁਨੀਆ ਨੂੰ ਸੁਧਾਰਨ
2: ਆਪਣੇ
0: ਆਪ ਨੂੰ ਸੁਧਾਰ ਲਿਆ, ਆਪਣੇ ਆਪ ਨੂੰ ਪਛਾਣ ਲਿਆ, ਉਹ ਪਰਮੇਸ਼ਰ ਨੂੰ ਪਛਾਣ ਸਕਦਾ। ਮਨ ਤੂੰ ਜੋਤ ਸਰੂਪ
2: ਹੈ,
0: ਪਰ ਦੇਖਿਆ ਤਾਂ
2: ਪਾਇਆ ਜੋਈ ਵੀ ਜਾਣਾ ਹੈ, ਜਿਨ ਪਾਇਆ
0: ਆਪਣਾ ਮੂਲ ਪਛਾਣ। ਮਨ ਨੂੰ ਦੇਖਾਂਗੇ ਤਾਂ ਅਸੀਂ
2: ਸਤਿਗੁਰੂ ਸੇਵ ਕਮਾਈ,
0: ਮਨ ਜੋਤ ਸਰੂਪ ਆ, ਗੁਰਬਾਣੀ ਪੜ੍ਹਦੇ ਆ ਭਾਵੇਂ ਉਹ ਕਥਾ ਕਰਦੇ ਆ, ਉਹ ਕਹਿੰਦੇ ਜੀ ਮਨ ਤਾਂ ਹੁੰਦਾ ਹੀ। ਗੁਰਬਾਣੀ 1430 ਅੰਗ ਦੇ ਵਿੱਚ ਮਨ ਦੀ ਉਹ ਗੱਲ ਕਿਸੇ ਹੋਰ ਦੀ ਗੱਲ ਸਮਝਾਇਆ ਕਿ
2: ਦੂਰ ਨਹੀਂ ਦੇਖੋ,
0: ਜਦੋਂ ਪੜ੍ਹੋਗੇ ਨਾ ਮਨ ਨੂੰ ਸਮਝਾਉਂਦੇ ਨੇ,
2: ਨਹੀਂ
0: ਇਹ ਮਨ ਮੇਰੇ
2: ਗੁਰਮੁਖ ਤਰਤਾਰੀ ਮੇਰਾ ਪਾਰ ਲੰਘਾਈ ਹੈ।
0: ਸਾਡਾ ਕੌਣ ਪਰਮਾਤਮਾ, ਹੋਰ ਕੋਈ ਨਹੀਂ ਇੱਥੇ ਦੂਜਾ,
2: ਤੁਹਾਡੀ ਅੰਦਰ ਨਾ ਨਵਾਜੀ,
0: ਮਨ ਦਾ ਇੱਥੇ ਕੋਈ ਨਹੀਂ ਹੈ, ਨਾ ਮੰਨ ਲਈ ਦੁਨੀਆ 'ਚ ਕੋਈ ਚੀਜ਼
2: ਹੈ। ਮਰਿਆ ਜਾਈ
0: ਜੇ ਕੋਈ ਦੁਨੀਆ ਦੇ ਵਿੱਚ ਮੰਨ ਲਈ ਕੁਛ ਹੋਇਆ ਨਾ, ਮੈਨੂੰ ਦੱਸ ਦੇ
2: ਜਾਈ ਹੈ,
0: ਤਨ ਲਈ ਸਭ ਕੁਛ, ਤਨ ਦੁਨੀਆ 'ਚ ਪੈਦਾ ਹੋਇਆ, ਤਨ ਲਈ ਸਾਰਾ ਕੁਛ, ਤਨ ਦੂਜਾ ਹੈ,
2: ਤਖਤ ਪਹਿ ਜਿਆ
0: ਇਹ ਤਨ ਨਾਲ ਅਸੀਂ ਜੁੜੇ ਹੋਏ ਆ, ਇਹ ਦੂਜਾ ਹੈ,
2: ਊੜੇ ਬੰਦ ਭਵਾਈਆ
0: ਇਹਦੇ ਵਿੱਚ ਰਹਿਣ ਵਾਲਾ ਹੈ,
2: ਆਈ ਜਾਈ
0: ਇਹਦੇ ਵਿੱਚ ਹੀ ਪਰਮਾਤਮਾ ਵਸਦਾ, ਇਹਦੇ ਵਿੱਚ ਹੀ
2: ਸੇਵਕ ਸਤਿਗੁਰ ਪਿਆਰੇ
0: ਨਿਰੰਕਾਰ, ਇਹਦੇ ਵਿੱਚ ਹੀ ਅਸੀਂ ਵਸਦੇ,
2: ਕੋਈ ਵੈਸਾ ਤਾਕਤ।
0: ਇਸ ਕਰਕੇ ਜੇ ਅਸੀਂ ਆਪਣੇ ਆਪ ਨੂੰ ਪਛਾਣ ਲਿਆ, ਮਾਰੇ ਕਹਿੰਦੇ ਤੁਸੀਂ ਪਰਮੇਸ਼ਰ ਨੂੰ ਪਛਾਣ ਲਓਗੇ, ਆਪਣੇ ਆਪ ਨੂੰ
2: ਸਤਸੰਗ ਦੇ ਸਾਜ ਬੜਾਈ
0: ਭੁੱਲਣਾ ਵੀ ਮੈਂ ਨਹੀਂ ਤੂੰ ਹੀ ਆ। ਜਿਵੇਂ ਕੱਲ ਸ਼ਬਦ ਦੀ ਵਿਚਾਰ ਸ਼ਾਮੀ ਸੁਣੀ ਸੀ
2: ਨਾ,
0: ਭਿੰਦਰਪਾਲ ਸਿੰਘ ਜੀ ਆਏ ਸੀ, ਉਹਨਾਂ ਨੇ ਕਿਹਾ ਸੀ ਭਾਈ ਸਦਨਾ ਜੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ, ਤੇ ਕਹਿੰਦੇ ਮੈਂ ਨਹੀਂ ਆਪ ਗਵਾਈਆ ਤਾਂ ਸੌ ਪਾਈਆ, ਹੋਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ, ਆਪ ਗਵਾਇਆ ਆਪਾਂ ਗਵਾ ਕੇ ਉਹਨਾਂ ਨੇ ਸਤਿਗੁਰ ਦੀ ਪ੍ਰਾਪਤੀ ਕੀਤੀ, ਵਾਹਿਗੁਰੂ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਪਾਇਆ ਔਰ ਆਪ ਗਵਾਈਆ ਤਾਂ ਸੌ ਪਾਈਆ। ਔਰ ਕੈਸੀ ਚਿਤਰਾਈ, ਸਾਡਾ ਮਨ ਚਿਤਰਾਈ ਕਰਦਾ ਤੇ ਚਿਤਰਾਈ ਕਰਕੇ ਆਪਣੇ ਆਪ ਨੂੰ ਧੋਖਾ
2: ਦੇ।
0: ਮਹਾਰਾਜ ਕਹਿੰਦੇ ਮੰਗਦੇ ਸੌਖਾ ਪਰ ਨਾਮ ਦੀ ਦਾਤ ਕੋਈ ਮੰਗਦਾ
2: ਨਹੀਂ ਹੈ।
0: ਕਹਿੰਦੇ ਜੁਆਰੀ ਹੈ, ਜੁਆਰੀ ਆਪਣੇ ਆਪ ਨੂੰ ਧੋਖਾ ਦਿੰਦਾ। ਇਸ ਕਰਕੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗ ਹੈ ਨਾਮ
2: ਬਸਾਰੀ,
0: ਗੁਰੂ ਤੋਂ ਨਾਮ ਦੀ ਦਾਤ ਨੀ ਮੰਗਦੇ
2: ਨਾਲ ਰੰਗੀਲਾ,
0: ਇਸ ਕਰਕੇ ਬਾਕੀ ਸੁੱਖ ਮੰਗਦੇ ਸੁੱਖ ਨਾਮ। ਤਾਂ ਕਰਕੇ ਮਾਰੇ ਕਹਿੰਦੇ ਗੁਰਸਿੱਖਾਂ ਨੇ ਆਪਣੇ ਆਪ ਨੂੰ ਸਤਿਗੁਰ ਨੂੰ ਮਿਲ ਕੇ ਉਹ ਕੀ ਕਰਦੇ ਨੇ, ਸਤਿਗੁਰੂ ਦੀ ਸੇਵਾ ਕਰਦੇ ਨੇ, ਪ੍ਰੇਮ
2: ਨਾਲ
0: ਸਤਿਗੁਰ ਸੇਵੇ ਭਉ ਕਰੇ
2: ਜੀਉ ਪੁਕਾਰਾ ਹੈ
0: ਕੀ ਹੋਊਗਾ ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਵਿੱਚੋਂ ਆਪ ਗਵਾਏ
2: ਜੀ ਹੋਈ
0: ਤੁਸੀਂ ਆਪਾਂ ਵਿੱਚ ਹੈ ਹੀ ਨਹੀਂ ਗੇ
2: ਮੇਰੇ ਕਪਾਟ ਨਾ ਖੁੱਲੇ
0: ਬੜੀ ਅਮਰੀਕੀ ਗੱਲ ਹੈ
2: ਮੇਰਾ ਨਿਤਾਰਾ ਹੈ
0: ਸਮਾਂ ਲੱਗਦਾ ਸਮਝਣ ਨੂੰ ਕਈ ਵਾਰ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਜਿਹਾ ਕੁਝ ਇਸ਼ਾਰੇ ਕਰੀ
2: ਕੁਝ
0: ਸੁਰਤੀਆਂ ਸਮਝਣਗੀਆਂ ਜਿਹੜੀ ਗੁਰਬਾਣੀ ਪੜ੍ਹਦੀਆਂ ਨਹੀਂ ਮੁਸ਼ਕਲ ਹੋ ਜਾਂਦਾ ਬੜਾ ਸਮਝਣਾ ਗੁਰੂ ਨਾਲ ਜੁੜੀ ਹੋਵੇ ਬਾਣੀ ਪੜ੍ਹਦੇ ਹੋਣ ਹੁਣ ਸਤਿਗੁਰ ਸੇਵੇ ਭਾਉ ਕਰੇ ਭਾਉ ਦੇ ਵਿੱਚ ਪ੍ਰੇਮ ਦੇ ਵਿੱਚ ਸਤਿਗੁਰ ਦੀ ਸੇਵਾ ਕਰੇ ਵਿੱਚੋਂ ਆਪ
2: ਗਵਾਏ
0: ਗੱਲ ਬਹੁਤ ਵੱਡੀ ਹੈ ਇੱਕ ਪੰਗਤ ਚ ਪੂਰਾ ਭੇਜ ਦੇਗੇ ਮਹਾਰਾਜ ਦੇਖੋ ਉਹ ਕਹਿੰਦੇ ਵੀ ਤੂੰ ਆਪਾ ਭਾਵ ਖਤਮ ਕਰਕੇ ਸੇਵਾ ਕਰਨੀ ਹੈ ਹੁਣ ਬੰਦਾ ਕਹਿੰਦਾ ਮੈਂ ਸੇਵਾ ਕਰਦਾ ਮੈਂ
2: ਗੁਰਦੁਆਰੇ ਜੇ
0: ਮੈਂ ਨਾ ਹੁੰਦਾ ਤੂੰ ਕਿਵੇਂ ਆ ਜਾਂਦਾ
2: ਹੁਕਮ ਪਛਾਣੇ
0: ਆਜੂ ਤੁਹਾਡੇ ਵਿੱਚ ਤਾਂ ਆਪਾਂ ਤੁਰ ਕੇ ਆ ਰਹੇ ਹਾਂ ਜਿੱਦੇ ਉਹ ਨਿਕਲ ਜਾਂਦਾ ਤੁਰ ਕੇ ਦਿਖਾ ਦੇ ਉਹ ਤੁਹਾਨੂੰ ਲੈ ਕੇ ਆਇਆ ਉਹਨੇ ਤੁਹਾਨੂੰ ਸੇਵਾ ਕਰਾਈ ਉਹ ਆਪ ਹੀ ਸੇਵਾ ਕਰਦਾ ਵੈਸੇ ਤੂੰ ਮਨ ਤਾਂ ਕਰਦਾ ਨੀ
2: ਮਨ
0: ਤਾਂ ਕਿਰਪਾ ਬਹੁਤ ਫਿਰ ਇਹ ਮਨ ਜਿਹੜਾ ਸੇਵਾ ਤਾਂ ਉਹਨੇ ਆਪ ਕਰਾਈ ਸਾਥੋਂ ਵੀ ਇਹਦਾ ਕੋਈ ਭਲਾ ਹੋ ਜਾਵੇ ਮਨ ਹੋਮੇ ਚ ਆ ਜਾਂਦਾ ਮੈਂ ਸੇਵਾ
2: ਕਰਕੇ
0: ਇੱਥੋਂ ਤੱਕ ਵੀ ਬਰੀਕੀ ਆ ਮਨ ਗੁਰਬਾਣੀ ਨੀ
2: ਪੜਦਾ
0: ਤੇ ਬੰਦਾ ਕੀ ਕਹਿੰਦਾ ਮੈਂ ਬਾਣੀ
2: ਪੜਦਾ
0: ਜੇ ਤੂੰ ਪੜਦਾ ਤਾਂ ਫਿਰ ਤੂੰ ਸੁਣਦਾ ਵੀ ਹੁੰਦਾ ਤੇ ਸਾਰੀ ਗੁਰਬਾਣੀ ਪੜ੍ਹੀ ਜਾਂਦੀ ਜਪਜੀ ਸਾਹਿਬ ਕਿਤੇ ਪੜ੍ਹ ਕੇ ਦੇਖੋ ਧਿਆਨ ਦੇ
2: ਨਾਲ
0: ਜਪਜੀ ਸਾਹਿਬ ਪੜ੍ਹ ਲੈਂਦਾ ਜਿੰਨੀ ਨਾਮ ਤੇ ਆਇਆ ਤੇ ਜਾ ਕੇ ਫੇਰ ਆ ਜਾਂਦਾ ਮਨ ਨਹੀਂ ਆਉਂਦਾ ਤਾਂ ਦੱਸ ਦਿਓ ਮੈਨੂੰ ਕਿਤੇ ਮੈਂ ਨਾ ਝੂਠਾ ਹੋਊਂ ਕਿਉਂਕਿ ਮੇਰਾ ਪ੍ਰੈਕਟੀਕਲ ਪੜ੍ਹਨ ਦਾ ਢੰਗ ਨੀ ਹੁਣ ਆਪ ਗਵਾਈ ਹੈ ਸਤਿਗੁਰ ਸੇਵੇ ਭਾਉ ਕਰ ਇੱਕ ਤਾਂ ਸਤਿਗੁਰ ਦਾ ਪ੍ਰੇਮ ਹੋਵੇ ਬਹੁਤ ਜ਼ਿਆਦਾ ਬਾਣੀ ਨਾਲ ਫਿਰ ਦੂਜਾ ਕਹਿੰਦੇ ਵਿੱਚੋਂ ਆਪ ਗਵਾਏ ਵੀ ਮੈਂ ਬਾਣੀ ਨੀ ਪੜ੍ਹਦਾ ਤੂੰ ਪੜ੍ਹਦਾ ਮੈਂ ਤਾਂ ਸੁਣਨਾ ਹਮੇਸ਼ਾ ਸਰੀਰ ਚ ਬਾਣੀ ਸਤਿਗੁਰ ਪੜ੍ਹਦਾ ਜੇ ਮਨ ਪੜ੍ਹਦਾ ਹੋਵੇ ਮਨ ਤਾਂ ਚੱਲਿਆ ਗਿਆ ਕੰਮਾਂ ਤੇ ਧੰਦਿਆਂ ਤੇ ਇੱਧਰ ਉੱਧਰ ਇੱਥੋਂ ਤੱਕ ਇੰਡੀਆ ਤੱਕ ਵੀ ਜਾ ਆਉਂਦਾ ਤੇ ਬਾਣੀ ਤਾਂ ਸਰੀਰ ਚੱਲਦੀ ਰਹਿੰਦੀ ਹੈ ਕਿ ਬੰਦ ਹੋ ਜਾਂਦੀ ਹੈ ਮਤਲਬ ਬਾਣੀ ਪੜ੍ਹਨ ਵਾਲਾ ਕੌਣ ਆ ਫਿਰ ਉਹਨੂੰ ਇਹ ਬੜੀ ਬਰੀਕ ਗੱਲ ਸਮਝ ਉਦੋਂ ਆਊ ਜਦੋਂ ਮਨ ਸਮਝ ਕਹਿੰਦੇ ਸਤਿਗੁਰ ਨੂੰ ਜਿਨ੍ਹਾਂ ਨੇ ਭਾਉ ਕਰਕੇ ਆਪਾਂ ਗਵਾ ਕੇ ਸੇਵਾ ਕੀਤੀ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਨਿਸ਼ਾਨੀ ਹੈ ਕਿ ਉਹ ਹਰੀ ਦੇ ਗੁਣ ਗਾਉਣ ਲੱਗ ਗਏ ਜਿਹਨੇ ਆਪਾਂ ਭਾਵ ਖਤਮ ਕੀਤਾ ਉਹ ਹਰੀ ਦੇ ਗੁਣ ਗਾਉਂਦਾ ਕਿਸੇ ਬੰਦੇ ਦੇ ਗੁਣ ਨਹੀਂ ਗਾਉਂਦਾ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਣ ਦਿਨ ਲੱਗ ਗਏ ਭਾਉ ਉਹਦੇ ਅਣ ਦਿਨ ਪ੍ਰੇਮ ਪੈ ਜਾਊ ਅਣ ਦਿਨ ਗੁਰੂ ਕੋਲੇ ਹਰ ਵੇਲੇ ਗੁਰੂ ਉਹਦੇ ਸਨਮੁਖ ਕਿਉਂਕਿ ਇਹ ਬਾਣੀ ਹਿਰਦੇ ਚ ਬਸ ਗਈ ਜਿੱਥੇ ਜਾਂਦਾ ਇਹ ਗਿਆਨ ਨਾਲ ਜਾਂਦਾ ਸਾਡੇ ਗਿਆਨ ਲੈ ਕੇ ਗੁਰੂ ਘਰੋਂ ਨਾਲ ਹਰ ਵੇਲੇ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਗੁਰਮੁਖ ਹੈ ਉਹ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ ਗੁਰਮੁਖ ਹਰ ਦਰ ਸੋਭਾ ਪਾਏ ਕਹਿੰਦੇ ਜਿਨ੍ਹਾਂ ਨੇ ਆਪਾ ਗਵਾ ਲਿਆ ਉਹ ਪਰਮੇਸ਼ਰ ਦੇ ਦਰ ਤੇ ਸੋਭਾ ਪਾਉਂਦੇ ਨੇ ਗੁਰਮੁਖ ਵਿੱਚੋਂ ਆਪ ਗਵਾਏ ਗੁਰਮੁਖਾਂ ਨੇ ਆਪਾ ਭਾਵ ਖਤਮ ਕਰ ਦਿੱਤਾ ਗੁਰੂ ਨੂੰ ਸਮਰਪਣ ਹੋ ਗਏ ਤਨ ਮਨ ਧਨ ਗੁਰੂ ਆਪ ਤਰੇ ਕੁੱਲ ਸਗਲੀ ਤਾਰੇ ਗੁਰਮੁਖ ਜਨਮ ਆਪ ਤਾਂ ਤਰ ਗਏ ਨੇ ਜਿਹੜਾ ਉਹਨਾਂ ਦਾ ਸੰਗ ਕਰਦਾ ਉਹਨਾਂ ਨੂੰ ਵੀ ਤਾਰ ਦਿੰਦੇ ਨੇ ਉਹਨਾਂ ਨੇ ਆਪਣਾ ਜਨਮ ਸਵਾਰ ਗੁਰਦੁਆਰੇ ਜਨਮ ਸਵਾਰਨ ਲਈ ਆਉਂਦੇ ਆ ਤਾਂ ਕਰਕੇ ਮਾਰੇ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਜਿਹਨਾਂ ਨੇ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ ਹੋਂ ਸਦਕੇ ਤਿੰਨਾ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਹੁਣ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਜਿਹਨਾਂ ਨੇ ਗੁਰੂ ਤੋਂ ਸਿੱਖਿਆ ਲੈ ਕੇ ਕਰਨ ਉਦਾਸੀ ਵਿੱਚੇ ਮਾਇਆ ਜਿਹੜੇ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਏ ਆ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਕਰਨ ਉਦਾਸੀ ਅੰਦਰ ਮਾਇਆ ਮਾਇਆ ਦੇ ਵਿੱਚ ਹੀ ਰਹਿੰਦੇ ਆਪਾਂ ਸਾਰੇ ਮਾਇਆ ਤੋਂ ਕੋਈ ਬਾਹਰ ਜਾ ਨਹੀਂ ਸਕਦਾ ਇਸ ਕਰਕੇ ਬਹੁਤ ਸਾਰੇ ਜੀਵਾਂ ਨੇ ਇਹ ਭਗੌੜੇ ਹੋ ਗਏ ਵੀ ਉੱਥੇ ਜਾ ਕੇ ਮੈਨੂੰ ਕੋਈ ਜੰਗਲਾਂ ਚਲੇ ਗਏ ਭਗਤੀ ਕਰਨ ਕੋਈ ਕਿਤੇ ਚਲੇ ਗਿਆ, ਗੁਫਾਵਾਂ ਚਲੇ ਗਿਆ, ਕੋਈ ਪਹਾੜਾਂ ਤੇ ਜਾ ਕੇ ਬਹਿ ਗਏ, ਵੀ ਕੀ ਕਰਦੇ ਜੀ ਭਗਤੀ ਕਰਨ ਗਏ, ਕੀ ਗੱਲ ਉੱਥੇ ਕਰ ਲੈਂਦੇ ਘਰੇ? ਕਹਿੰਦੇ ਘਰੇ ਤਾਂ ਪਰਿਵਾਰ ਨੀ ਕਰਨ ਦਿੰਦਾ,
2: ਹੁਣ
0: ਪਰਿਵਾਰ ਦੇ ਵਿੱਚ ਰਹਿੰਦਿਆਂ ਭਗਤੀ ਗੁਰੂ ਨਾਨਕ ਨੇ ਸਿਖਾਤੀ, ਫਿਰ ਆ ਗਏ ਉਹਨਾਂ ਕੋਲੇ ਖੁਦ ਚੱਲ ਕੇ ਗਏ ਗੁਰੂ ਨਾਨਕ ਜਿਹੜੇ ਭਗੌੜੇ ਹੋਏ ਹੋਏ ਸੀਗੇ, ਅੱਜ ਵੀ ਜਿਹੜੇ ਗ੍ਰਸਤ ਜੀਵਨ ਤੋਂ ਭਗੌੜੇ ਹੋ ਜਾਂਦੇ ਬਹੁਤੇ ਜੀਵ, ਇਸ ਕਰਕੇ ਗੁਰਮੁਖ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ, ਕਰਨ ਉਦਾਸੀ ਅੰਦਰ ਮਾਇਆ ਵਿੱਚੇ ਮਾਇਆ ਦੇ ਰਹਿੰਦਿਆਂ, ਉਹ ਫਿਰ ਜਦੋਂ ਗੁਰੂ ਕਿਰਪਾ ਕਰਦਾ ਸਾਡਾ ਧਿਆਨ ਗੁਰਪ੍ਰਸਾਦੀ ਜਿਹਨਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ, ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਏ, ਕਿਉਂਕਿ ਮਾਇਆ ਦੇ ਵਿੱਚ ਹੀ ਬ੍ਰਹਮ ਹੈ, ਮਾਇਆ ਤੇ ਬ੍ਰਹਮ ਇਕੱਠੇ ਰਹਿੰਦੇ ਨੇ, ਇਸ ਲਈ ਉਹਨਾਂ ਨੇ ਉਦਾਸੀ ਕੀਤੀ। ਉਦਾਸੀ ਕਿਵੇਂ? ਇਸ ਉਪਰਾਮ ਹੋ ਗਏ ਮਾਇਆ ਤੋਂ, ਉੱਪਰ ਉੱਠ ਗਏ, ਸੁਰਤੀ ਸ਼ਬਦ ਨਾਲ ਜੁੜ ਗਈ, ਸੁਰਤੀ ਗੁਰੂ ਨਾਲ ਜੁੜ ਗਈ, ਗੁਰਬਾਣੀ ਹਿਰਦੇ ਚ ਵਸ ਗਈ, ਗੁਰਬਾਣੀ ਦਾ ਰਹਿ ਨਾਮ ਹਿਰਦੇ ਚ ਵਸ ਗਿਆ। ਇਸ ਕਰਕੇ ਸੰਸਾਰ ਚ ਉਦਾਹਰਣ ਦੇ ਨੇ ਕਮਲ ਦੇ ਫੁੱਲ, ਜੈਸੇ ਜਲ ਮੈਂ ਕਮਲ ਨਿਰਾਲ, ਕਮਲ ਦਾ ਫੁੱਲ ਪਾਣੀ ਦੇ ਵਿੱਚ, ਜੜਾਂ ਉਹਦੀਆਂ ਸਾਰੀ ਖੁਰਾਕ ਪਾਣੀ ਚੋਂ ਆਉਂਦੀ ਹੈ, ਪਰ ਫੁੱਲ ਉੱਪਰ ਨਿਰਲੇਪ ਰਹਿੰਦਾ, ਪਾਣੀ ਦੀਆਂ ਕਿੰਨੀਆਂ ਮਰਜ਼ੀ ਲਹਿਰਾਂ ਆ ਜਾਣ ਉਹ ਡੁੱਬਦਾ ਨਹੀਂ। ਇਹ ਧਾਰਨ ਦਿੱਤੀ ਗਈ ਆ, ਇਹ ਸੰਸਾਰ ਦੀਆਂ ਬਹੁਤ ਲਹਿਰਾਂ ਚੱਲਦੀਆਂ ਦੇ ਵਿੱਚ, ਵਿਸ਼ੇ ਵਿਕਾਰਾਂ ਦੀਆਂ ਬਹੁਤ ਕੁਛ, ਪਰ ਗੁਰੂ ਡੁੱਬਣ ਨਹੀਂ ਦਿੰਦਾ ਸ਼ਬਦ ਨਾਲ ਜੁੜਿਆ ਹੋਇਆ, ਗੁਰੂ ਆਪੇ ਬਚਾ ਲੈਂਦਾ ਕੱਢ ਲੈਂਦਾ। ਇਸ ਕਰਕੇ ਮਹਾਰਾਜ ਗੁਰਬਾਣੀ ਚ ਉਦਾਹਰਨ ਦਿੰਦੇ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸ਼ਾਨੇ, ਜਿਵੇਂ ਮੁਰਗਾਬੀ ਦੀ ਖੁਰਾਕ ਪਾਣੀ ਦੇ ਵਿੱਚ ਆ, ਪਰ ਉਹ ਪਾਣੀ ਦੇ ਉੱਤੇ ਰਹਿੰਦੀ ਆ, ਜਦੋਂ ਡਾਰੀ ਮਾਰਦੀ ਆ ਫੰਗ ਗਿੱਲੇ ਨਹੀਂ
2: ਹੋਣਗੇ।
0: ਸ਼ਬਦ ਸੁਰਤ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਬਖਾਣੇ, ਕਹਿੰਦੇ ਆ ਸੰਸਾਰ ਸਾਗਰ ਤੋਂ ਉੱਪਰ ਉੱਠ ਜਾਓਗੇ ਤੁਸੀਂ, ਤੁਹਾਡਾ ਸੁਰਤ ਸ਼ਬਦ ਨਾਲ
2: ਜੁੜੇ।
0: ਇੱਕ ਇੱਕ ਸ਼ਬਦ ਅਸੀਂ ਸੁਣੀਏ, ਬਾਣੀ ਕੀਰਤਨ ਕਥਾ ਜੋ ਵੀ ਬੋਲਿਆ ਜਾ ਰਿਹਾ ਨੂੰ ਸੁਣੀਏ, ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ, ਅੱਗੇ ਦਾ ਕੁਛ ਡੂੰਘਾ ਪਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਗੁਰਮੁਖਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ, ਸੰਸਾਰ ਚ ਰਹਿੰਦਿਆਂ ਹੋਇਆ, ਕਰਨ ਉਦਾਸੀ ਅੰਦਰ ਮਾਇਆ, ਸਾਡੀ ਬਹੁਤ ਗਿਣਤੀ ਆ ਜਿਹੜੇ ਜੀਵਾਂ ਨੂੰ ਮਾਇਆ ਦਾ ਨਹੀਂ ਪਤਾ ਮਾਇਆ ਕੀ ਹੁੰਦੀ ਆ। ਮਾਇਆ ਦੇ ਦੋ ਰੂਪ ਆ, ਇੱਕ ਸੂਖਮ ਇੱਕ ਸਥੂਲ, ਸੂਖਮ ਸਮਝਦੇ ਹੋ, ਜਿਹਦਾ ਕੋਈ ਆਕਾਰ ਨਾ ਹੋਵੇ, ਸਥੂਲ ਮਾਇਆ ਜਿਹਦਾ ਆਕਾਰ, ਜਿੰਨੇ ਵੀ ਆਕਾਰ ਨੇ ਸਭ ਮਾਇਆ, ਸਾਨੂੰ ਆਕਾਰ ਦੱਸਦੇ ਨੇ। ਦੂਜੀ ਮਾਇਆ ਜਿਹੜੀ ਕਿ ਸਾਡੇ ਅੰਦਰ ਚੱਲਦੀ ਹੈ, ਰਾਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਜਿਹਨੂੰ ਤ੍ਰੈ ਗੁਣੀ ਮਾਇਆ ਕਿਹਾ। ਤਿੰਨ ਤਰ੍ਹਾਂ ਦੇ ਬੰਦਾ ਵਿਚਾਰ ਕਰਦਾ ਦੁਨੀਆਂ ਚ, ਤੁਸੀਂ ਮਿਲਦੇ ਹੋ, ਵਿਦਿਆ ਪੜ੍ਹਨੀ ਪੈਂਦੀ ਹੈ, ਫਿਰ ਪਤਾ ਲੱਗੂ, ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਨਾ, ਫਿਰ ਪਤਾ ਲੱਗ ਜਾਂਦਾ ਵੀ ਇਹ ਗੁਰਸਿੱਖ ਹੈਗਾ ਵੀ ਹੈ, ਕਿਤੇ ਬਾਹਰੋਂ ਤਾਂ ਨੀ ਬਣਿਆ, ਫਿਰ ਵਿਚਾਰ ਕਰਕੇ ਪਤਾ ਲੱਗ
2: ਜਾਂਦਾ।
0: ਐਡੀ ਵੱਡੀ ਤੁਹਾਡੇ ਕੋਲ ਕਿਸਮਤੀ ਆ ਗੁਰਬਾਣੀ, ਬੰਦਾ ਤਿੰਨਾਂ ਗੁਣਾਂ ਦੀਆਂ ਗੱਲਾਂ ਹੀ ਕਰਦਾ ਹਮੇਸ਼ਾ, ਜਾਂ ਤਾਂ ਤੁਸੀਂ ਜਾਓਗੇ ਕਿਸੇ ਭੈਣ ਭਰਾ
2: ਕੋਲ,
0: ਉੱਥੇ ਉਹ ਕਾਰੋਬਾਰ ਦੀ ਗੱਲ ਹੀ ਕਰੂਗਾ, ਕਿਵੇਂ ਹੈ ਕਾਰੋਬਾਰ, ਕਿਵੇਂ ਵਧਾਈਏ, ਕੀ ਕਰੀਏ, ਇਹ ਕਾਰੋਬਾਰ ਦੀ ਗੱਲ ਨੂੰ ਰਜੋ ਗੁਣ ਕਹਿੰਦੇ ਨੇ, ਇਹ ਮਾਇਆ। ਦੂਜੇ ਨੰਬਰ ਦੇ ਉੱਤੇ ਕੁਛ ਜੀਵ ਇਕੱਠੇ ਹੁੰਦੇ ਨੇ, ਉਹ ਤਮੋ ਗੁਣੀ ਗੱਲਾਂ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਸ ਹੋ ਕੇ ਜਿਹੜੀਆਂ ਗੱਲਾਂ ਕਰਦੇ ਨੇ, ਨਿੰਦਿਆ ਚੁਗਲੀ ਵੈਰ ਵਿਰੋਧ ਠੱਗੀ ਠੋਰੀ ਧੋਖਾ ਫਰੇਵੇ, ਸਾਰੇ ਤਮੋ ਗੁਣੀ ਚ ਆ ਗਏ। ਕੁਛ ਬੰਦੇ ਸਾਰੀ ਦਿਹਾੜੀ ਇਹੀ ਗੱਲਾਂ ਕਰਦੇ, ਇਹੀ ਸੋਚਦੇ ਰਹਿੰਦੇ ਵੀ ਕਿਵੇਂ ਕਿਸੇ ਨੇ ਠੱਗੀ ਮਾਰੀ, ਸਾਰੀ ਦਿਹਾੜੀ ਜੇ ਉਹਨਾਂ ਕੋਲੇ ਬੈਠੋਗੇ ਕਿਸੇ ਦੀ ਬੁਰਾਈ ਕਰੀ ਜਾਣਗੇ, ਨਿੰਦਾ ਚੁਗਲੀ ਕਰੀ ਜਾਣਗੇ, ਉਹ ਮਾੜਾ ਉਹ ਮਾੜਾ ਉਹ ਮਾੜਾ, ਚੰਗਾ ਤੂੰ ਹੀ ਹੋਇਆ, ਕਹਿੰਦਾ ਦੁਨੀਆਂ ਚ ਇਹੀ ਦਿਨ ਹੈ ਮੈਂ ਹੀ ਚੰਗਾ, ਇਹ ਤਮੋ ਗੁਣੀ ਲੋਕ ਨੇ। ਰਜੋਗੁਣੀ ਦੇ ਅੰਦਰ ਵਿਚਾਰ ਚੱਲਦੇ ਨੇ
2: ਪਦਾਰਥਾਂ ਦੇ,
0: ਪ੍ਰੈਕਟੀਕਲ
2: ਕਰਨ
0: ਦਾ ਮਕਸਦ ਮੈਨੂੰ ਵੀ ਬਹੁਤ ਸਮਾਂ ਨੀ ਪਤਾ ਲੱਗਿਆ, 35 ਸਾਲ ਦੀ ਉਮਰ ਤੱਕ ਤਾਂ ਹੀ ਮੈਂ ਬਹਿ
2: ਜਾਂਦਾ
0: ਮਿਲ ਜਾਵੇ ਸਾਧੂ ਮਿਲ
2: ਜਾਵੇ
0: ਫਿਰ ਪਤਾ ਲੱਗਦਾ ਵੀ ਬਹਿਣਾ ਸੁਣਨਾ ਦੂਜੇ ਲੋਕ ਮਿਲਣਗੇ ਤੁਹਾਨੂੰ ਸਤੋ ਦੂਜੇ ਰਜੋਗੁਣੀ ਰਜੋਗੁਣੀ ਤਮੋਗੁਣੀ ਤਮੋਗੁਣੀ ਕਾਮ ਕ੍ਰੋਧ ਵਿਸ਼ਿਆਂ ਵਿਕਾਰਾਂ ਦੀਆਂ ਸਾਰੀਆਂ ਲਹਿਰਾਂ ਜੋ ਵੀ ਚੱਲਦੀਆਂ ਇਹ ਤਮੋਗੁਣੀ ਲੋਕ। ਤੀਜੇ ਸਤੋਗੁਣੀ ਲੋਕ ਆ ਉਹ ਆਪਣੇ ਆਪ ਨੂੰ ਕਹਿਣਗੇ ਮੈਂ ਚੰਗਾ ਉਹ ਆਪਣੇ ਆਪ ਨੂੰ ਚੰਗਾ
2: ਕਹਾਉਣਗੇ
0: ਪਰ ਅੰਦਰ ਉਹਨਾਂ ਦੇ ਮਾਇਆ ਚੱਲਦੀ ਹੈ, ਇਹ ਸਤੋ ਗੁਣ ਵੀ ਮਾਇਆ ਹੀ
2: ਹੈ।
0: ਇਸ ਕਰਕੇ ਉਹ ਕਹਿੰਦੇ ਅਸੀਂ ਕਈ ਜੀਵੇ ਕਹਿੰਦੇ ਅਸੀਂ ਤਾਂ ਚੰਗੇ ਸਾਨੂੰ ਕੀ ਲੋੜ
2: ਗੁਰਦੁਆਰੇ
0: ਜਾਣਾ ਨਾਮ ਜਪ ਲਓ ਮੈਨੂੰ ਕੀ ਲੋੜ, ਮੈਂ ਤਾਂ ਗਲਤ ਕੰਮ ਹੀ ਨੀ ਕਰਦਾ, ਗੁਰਬਾਣੀ ਤਾਂ ਕਿਤੇ ਲਿਖਿਆ ਨੀ ਗਲਤ ਕੰਮ ਕਰੋ। ਕਹਿੰਦੇ ਸ਼ੁਕਰ ਆ ਤੂੰ ਚੰਗੀ ਗੱਲ ਆ, ਸਤੋ ਗੁਣੀ ਆ। ਸਤੋ ਗੁਣੀ ਜਿਹੜਾ ਹੁੰਦਾ ਉਹ ਉੱਥੋਂ ਨਿਕਲਣਾ ਬਹੁਤ ਛੇਤੀ ਹੈ, ਸਤੋ ਗੁਣੀ ਕਈ ਵਾਰ ਗਿਆਨ ਚ ਬਹੁਤ ਆਪੇ ਹੀ ਗਿਆਨੀ ਬਣ ਜਾਂਦਾ ਸਾਡਾ ਮਨ ਇੱਥੇ ਫਸ
2: ਜਾਂਦਾ।
0: ਇਹ ਤਿੰਨ ਤਰ੍ਹਾਂ ਦੇ ਲੋਕ ਆ, ਏਦੋਂ ਬਾਅਦ ਚ ਗੁਰਬਾਣੀ ਚ ਕਹਿੰਦੇ ਵੀ ਕੋਈ ਵਿਰਲਾ ਹਰਿਆ ਬੂਟ ਜਿਹੜਾ ਚੌਥੇ ਪਾਸੇ ਦੀ ਗੱਲ ਕਰੂਗਾ ਤ੍ਰੈ
2: ਗੁਣਾਂ ਆਹ
0: ਬਾਣੀ ਹੀ ਗੱਲ ਜਿਹੜੀ ਆ ਮਾਇਆ ਵਿੱਚ ਉਦਾਸੀ। ਹੁਣ ਮਾਇਆ ਦਾ ਗਿਆਨ ਹੋ ਗਿਆ ਫਿਰ ਅੱਗੇ ਕਿੱਥੇ ਜਾਣਾ ਉਹ ਪੁੱਛਾਂਗੇ ਗੁਰੂ ਨੂੰ। ਫਿਰ ਉਹ ਕਹਿੰਦੇ ਜੀ ਮਾਇਆ ਤੋਂ ਉੱਪਰ ਰਹਿਣਾ ਤਾਂ ਤੁਹਾਡੀ ਸੁਰਤੀ ਸ਼ਬਦ ਨਾਲ
2: ਜੁੜਿਆ,
0: ਸ਼ਬਦ ਸੁਰਤ ਭਵ ਸਾਗਰ ਤਰੀ ਆ। ਜੇ ਸੁਰਤੀ ਸ਼ਬਦ ਨਾਲ ਜੁੜੀ ਆ ਫਿਰ ਤੁਸੀਂ ਇਹਨਾਂ ਤਿੰਨਾਂ ਗੱਲਾਂ ਦੇ ਵਿੱਚ ਰਹਿੰਦੇ
2: ਹੋ।
0: ਸਾਧਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਉਹ ਵੀ ਕੰਮ ਕਰਦੇ ਨੇ। ਮਿਹਨਤ ਕਰਨੀ ਪੈਂਦੀ
2: ਹੈ
0: ਇਸ ਕਰਕੇ
2: ਦੇਵੇ ਕਰ ਕਿਰਪਾ।
0: ਜੇ ਹੁਣ ਬੋਲਣਾ ਇੱਥੇ ਇੰਨੀ ਇੱਕ ਇੱਕ ਗੱਲ ਨੂੰ ਖੋਜਣਾ ਪੈਣਾ ਤੁਹਾਨੂੰ, ਜੇ ਖੋਜੋਗੇ ਫੇਰ ਤੁਹਾਡੇ ਹਿਰਦੇ ਚ ਵਸ
2: ਜਾਣੀ।
0: ਜੇ ਤੁਸੀਂ ਖੋਜੋਗੇ ਤਾਂ ਹੀ ਕਿਹਾ ਨਾ ਗੁਰਬਾਣੀ ਖੋਜ ਦਾ ਵਿਸ਼ਾ, ਜਿਵੇਂ ਜਿਵੇਂ ਅਸੀਂ ਖੋਜੀ ਜਾਂਦੇ ਤਿਵੇਂ ਤਿਵੇਂ ਸਾਡੇ ਹਿਰਦੇ ਚ ਵਸ। ਹੁਣ ਮਹਾਰਾਜ ਕਹਿੰਦੇ ਵੀ ਕਰਮ ਉਦਾਸੀ ਉਹ ਵੀ ਕਰਮ ਕਰਦੇ ਨੇ। ਗੁਰੂ ਨਾਨਕ ਨੇ ਵੀ ਸਾਨੂੰ ਦਿਖਾਇਆ ਹਾਲਾਂਕਿ ਲੋੜ ਨਹੀਂ ਸੀ
2: ਸਤਿਗੁਰ
0: ਨੇ ਖੇਤੀ ਵੀ ਕੀਤੀ
2: ਤੇ
0: ਉਹਨਾਂ ਨੇ ਫਿਰ ਖੇਤੀ ਵੀ ਕੀਤੀ ਤੇ ਮੱਝਾਂ ਵੀ ਚਾਰੀਆਂ ਹੱਟੀ ਵੀ ਕੀਤੀ। ਸਾਰੇ ਕਰਮ ਸਾਰੇ ਕਰਮ ਕਰਦਿਆਂ ਹੋਇਆ ਨਿਰਲੇਪ
2: ਰਹੇ
0: ਉਹ ਸਾਨੂੰ ਦੱਸ। ਸਾਰੇ ਭਗਤਾਂ ਨੇ ਕਰਮ
2: ਕੀਤਾ
0: ਇਸ ਕਰਕੇ ਸਤੋ ਗੁਣੀ ਲੋਕ ਕਈ ਵਾਰੀ ਇਹ ਸਮਝ ਲੈਂਦੇ ਹਨ ਕਿ ਜਿਹੜਾ ਵਧੀਆ ਚੀਜ਼
2: ਹੈ।
0: ਕਈ ਵਾਰ ਸਾਡਾ ਮਨ ਜਦੋਂ ਇੱਥੇ ਹੀ ਖੜ ਗਿਆ
2: ਹਰ ਪ੍ਰਭ ਜਾਤਾ
0: ਇੱਕ ਕਮਾਈ ਦਾ
2: ਸਾਧਨ,
0: ਜੀਵਨ ਸਫਲ ਕਰਨ ਦਾ ਸਾਧਨ ਹੈ ਗੁਰੂ ਨਾਨਕ ਦਾ ਘਰ। ਇਸ ਕਰਕੇ ਇੱਥੇ ਵੀ ਬੰਦਾ ਫਸ ਜਾਂਦਾ ਸਤੋ ਗੁਣ ਤੇ। ਤਾਂ ਮਹਾਰਾਜ ਕਹਿੰਦੇ ਮਾਇਆ ਦੇ ਵਿੱਚ ਰਹਿੰਦੇ ਹਾਂ ਸੁਰਤੀ ਸ਼ਬਦ ਨਾਲ ਅੱਗੇ ਪਰਮਾਤਮਾ ਨਾਲ ਜੁੜ
2: ਜਾਵੇ।
0: ਵਿਰਲੇ ਵਿਰਲੇ ਹੈਗੇ ਸੰਸਾਰ ਹਰੀ ਨਾਲ ਜੁੜੇ ਹੋਏ ਨੇ ਜਿਹੜੇ ਹਰੀ ਨੂੰ ਜਾਣਦੇ ਨੇ। ਤਾਂ ਹੀ ਮਹਾਰਾਜ ਕਹਿੰਦੇ ਇਹ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਗੁਰਮੁਖ ਮਾਇਆ ਅੰਦਰ ਉਦਾਸੀ ਆ ਇਸ ਕਰਕੇ ਜਿਵੇਂ ਕਿ ਉਦਾਹਰਨ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਇੱਕ ਰਾਜਾ ਹੋਇਆ ਰਾਜਿਆਂ ਵਾਸਤੇ ਦੇਖ ਲੋ ਦੁਨੀਆਂ ਦਾ ਕਿੰਨੀ ਮਾਇਆ ਸਾਰਾ
2: ਕੁਛ।
0: ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ
2: ਉਹਨੂੰ
0: ਪੂਰਾ ਗੁਰੂ ਮਿਲ ਗਿਆ ਉਹਨੇ ਉਹਨੂੰ ਗਿਆਨ ਦਿੱਤਾ ਵੀ ਇਸ ਸੰਸਾਰ ਚ ਰਹਿਣਾ ਗਿਆਨ ਉਹ ਰਾਜ ਵੀ ਕੀਤਾ। ਉਸ ਰਾਜੇ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ। ਜਨਕ ਵੈਸੇ ਗੁਰਬਾਣੀ ਚ ਆਇਆ ਜੁੜੇ ਹੋਏ ਆ ਸੋ ਜਨਕ ਜਿਨ ਜਾਣਿਆ ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਜਨਕ ਆਪਾਂ ਵੀ ਜਨਕ ਇਸ ਸੰਸਾਰ ਚ ਰਹਿੰਦਿਆਂ ਹੋਇਆ ਅਸੀਂ ਇਸ ਮਾਇਆ ਚ ਰਹਿੰਦਿਆਂ ਹੋਇਆ ਪਰਮਾਤਮਾ ਨਾਲ ਜੁੜਨਾ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਿਹੜੇ ਮਾਇਆ ਚ ਰਹਿੰਦੇ ਨੇ ਉਹਨਾਂ ਦੇ ਅੰਦਰ ਫਿਰ ਦੂਜਾ ਭਾਉ ਨਹੀਂ ਹੁੰਦਾ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ। ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਦੀ ਡਿਊਟੀ ਕੀ ਹੈ? ਤੁਹਾਡਾ ਧਿਆਨ ਬਦਲਣਾ, ਪਰਮਾਤਮਾ ਨਾਲ ਜੁੜਨਾ। ਜਦੋਂ ਅਸੀਂ ਕਹਿ ਦਿੰਦੇ ਹਾਂ ਵੀ ਟਾਈਮ ਨਹੀਂ ਹੈਗਾ, ਇਹ ਮਾਇਆ ਬੋਲ ਰਹੀ ਹੈ ਤੁਹਾਡੇ ਅੰਦਰ। ਭਗਤਾਂ ਕੋਲੇ ਵੀ 24 ਘੰਟੇ ਸੀ, ਭਗਤਾਂ ਨੇ ਦੇਖੋ ਭਗਤੀ ਕਰਕੇ ਪਰਮਾਤਮਾ ਨੂੰ ਪਾਇਆ, ਅੱਜ ਉਹਨਾਂ ਨੂੰ ਦੁਨੀਆਂ ਮੱਥੇ ਟੇਕਦੀ ਹੈ। ਪੰਜਵੇਂ ਗੁਰਦੇਵ ਨੇ ਆਹ ਜਿਹੜੀ ਅੱਜ ਦੇ ਦਿਨ ਦਾ ਦਿਹਾੜਾ ਚੱਲ ਰਿਹਾ ਨਾ, ਅੱਜ ਪ੍ਰਕਾਸ਼ ਦਿਹਾੜਾ ਪਹਿਲਾ, ਉਹਨਾਂ ਗੁਰਮੁਖਾਂ ਦੀ ਬਾਣੀ ਜਿਹਨੇ ਕਿਰਤੀ ਸੀ, ਜਿਹਨਾਂ ਕੋਲੇ ਆਪਣੇ ਵਾਂਗੂ ਟਾਈਮ ਹੈ ਨਹੀਂ ਸੀ ਪਰ ਟਾਈਮ ਕੱਢਿਆ ਤੇ ਹਰੀ ਰੂਪ ਹੋ ਗਏ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਉਹਨਾਂ ਨੂੰ ਦੁਨੀਆ ਮੱਥੇ ਟੇਕਦੀ ਹੈ। ਉਦੋਂ ਭਾਵੇਂ ਉਹਨਾਂ ਨੂੰ ਲੋਕੀ ਕਰਾਈਏ ਕਹਿੰਦੇ ਸੀ, ਮਾੜੇ ਬੋਲ ਮਾਰਨ ਤੱਕ ਚਲੇ ਗਏ, ਪਰ ਉਹਨਾਂ ਨੂੰ ਪਰਮਾਤਮਾ ਨੇ ਰੱਖਿਆ ਕੀਤੀ। ਗੁਰਬਾਣੀ ਕਹਿੰਦੇ ਇਸ ਤਰ੍ਹਾਂ ਰੱਖਿਆ ਕਰਦਾ ਜਿਹੜਾ ਉਹਦੀ ਭਗਤੀ ਕਰਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਦੀ ਡਿਊਟੀ ਕੀ ਆ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ। ਰੋਜ਼ ਪੜ੍ਹਦੇ ਆਪਾਂ ਆਨੰਦ ਸਾਹਿਬ, ਤੀਜੇ ਪਾਤਸ਼ਾਹ ਨੇ ਵੀ ਵਿਧੀ ਗੁਰੂ ਕੋਲੇ ਜਾ ਕੇ ਸਿੱਖੀ, ਹਾਲਾਂਕਿ ਉਮਰ ਉਹਨਾਂ ਦੀ 60 ਸਾਲ ਹੋ ਗਈ ਸੀ, 60 ਸਾਲ ਤੋਂ ਉੱਤੇ ਜਾ ਕੇ ਪੂਰਾ ਗੁਰੂ ਮਿਲਿਆ। ਜਿੰਨਾ ਚਿਰ ਪੂਰਾ ਗੁਰੂ ਮਿਲਦਾ ਨੀ ਉਨਾ ਚਿਰ ਸਾਨੂੰ ਭੇਤ ਨਹੀਂ ਆਉਂਦਾ, ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਪੈਂਦਾ ਉਹਨਾਂ ਨੇ ਸੁਣਿਆ, ਉਹਨਾਂ ਨੇ ਕਹਿੰਦਾ ਸਤਿਗੁਰ ਕਾ ਉਪਦੇਸ਼ ਸੁਣ ਤੂੰ। ਇਸ ਕਰਕੇ ਅਸੀਂ ਉਹਨਾਂ ਵਾਂਗੂ ਸੁਣਨਾ ਜਿਵੇਂ ਉਹਨਾਂ ਨੇ ਸੁਣ ਕੇ ਮੰਨਿਆ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਆ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ, ਪਰਿਵਾਰ ਚ ਰਹਿੰਦਿਆਂ ਹੋਇਆ, ਗ੍ਰਸਤ ਜੀਵਨ ਚ ਰਹਿੰਦਿਆਂ ਹੋਇਆ, ਕਰਮ ਕਰਦਿਆਂ ਹੋਇਆ, ਧਰਮ ਦ੍ਰਿੜ ਕਰਦਾ, ਕਰਮ ਦੇ ਨਾਲ ਧਰਮ ਦ੍ਰਿੜ ਕਰਨਾ ਬਰੋਬਰ। ਜੇ 8 ਘੰਟੇ ਕੰਮ ਕਰਦੇ ਹੋ ਤੇ 8 ਘੰਟੇ ਧਰਮ ਦ੍ਰਿੜ ਕਰਨਾ, ਨਾ ਜੀਵਨ ਸਫਲ ਹੋਵੇ ਤਾਂ ਫਿਰ ਗੁਰੂ ਵੀ ਪੂਰਾ ਨਹੀਂ ਤੁਹਾਡਾ, ਗੁਰੂ ਤੋਂ ਪੁੱਛ ਕੇ ਕਰਨਾ, ਆਪਣੀ ਮੱਤ ਚ ਕੀਤਾ ਨਹੀਂ ਤੁਹਾਡਾ ਥਾਏ ਪੈਣਾ, ਗੁਰੂ ਜਿਵੇਂ ਦੱਸਦਾ ਉਹ ਕਰਨਾ। ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਕੰਮ ਵੀ ਕਰਨਾ ਉਹ ਵੀ ਗੁਰੂ ਦੀ ਮੱਤ ਅਨੁਸਾਰ। ਸੋ ਸਤਿਗੁਰ ਕਿਰਪਾ ਕਰੇ ਹੋ ਸਦਕੇ ਤਿੰਨਾ ਗੁਰ ਸਿੱਖਾਂ, ਗੁਰਮਤ ਗੁਰ ਚਰਨੀ ਚਿੱਤ ਲਾਇਆ। ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ, ਇਹਨਾਂ ਨੇ ਗੁਰੂ ਦੀ ਮੱਤ ਲਈ
3: ਕਲਾ ਖਿੰਚ
0: ਗੁਰਮਤ ਗੁਰ ਚਰਨੀ ਚਿੱਤ ਲਾਇਆ।
3: ਹੁਣ
0: ਗੁਰੂ ਦੇ ਚਰਨ ਕੀ ਆ?
3: ਚੌਰ ਢੁਲਾ
0: ਆਪਾਂ ਨਮਸਕਾਰ ਕਰਦੇ ਆ,
3: ਤੇਰੀ ਚੰਦ ਸੂਰਜ ਦੇ ਦੀਪਕ ਰਾਕੇ ਸੀਸ ਘਰ।
0: ਹੁਣ ਸਤ ਨਮਸਕਾਰ ਕਰਨ ਦਾ ਮਤਲਬ ਕੀ ਹੁੰਦਾ? ਵੀ ਮੈਂ ਜੋ ਤੁਸੀਂ ਬੋਲ ਰਹੇ ਹੋ ਮੈਂ ਤੁਹਾਡੀ ਗੱਲ ਨੂੰ ਮੰਨਦਾ,
3: ਹੈ ਸਫਲਿਓ
0: ਤੁਹਾਡੀ ਇੱਕ ਗੱਲ ਮੰਨਦਾ,
3: ਭਾਵ ਹੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਸੋ
0: ਸੀਸ ਨੂੰ ਆਏ ਕਿਆ ਥੀ ਜੇ ਮਨ ਮੰਨਦਾ ਹੀ ਨਹੀਂ ਤੁਹਾਡਾ, ਹੁਣ ਗੁਰੂ ਦੇ ਚਰਨ ਕੀ ਹੈ? ਗੁਰੂ ਦਾ ਸ਼ਬਦ ਹਿਰਦੇ ਚ ਵਸ ਗਿਆ, ਜਦੋਂ ਮਨ ਚ ਵਸ ਜਾਂਦਾ ਨਾ ਸ਼ਬਦ, ਉਦੋਂ ਮਨ ਨੂੰ ਹਿਰਦਾ ਕਿਹਾ, ਉਦੋਂ ਕਮਲ ਵੀ
3: ਕਿਹਾ,
0: ਚਰਨ ਕਮਲ ਵੀ ਕਹਿ ਦਿੱਤਾ।
3: ਦਇਆਲਾ
0: ਪਰਮੇਸ਼ਰ ਦੇ ਚਰਨ ਸਾਡੇ ਮਨ ਚ ਵਸ ਗਏ, ਹਿਰਦੇ ਚ ਵਸ ਗਏ, ਉਦੋਂ ਚਰਨ ਕਮਲ ਗਬਾਣੀ ਚ ਕਿਹਾ, ਕਿਉਂਕਿ ਕਮਲ ਦਾ ਫੁੱਲ ਸੰਸਾਰ ਤੋਂ ਉੱਪਰ ਹੈ, ਜਿਹਦੇ ਹਿਰਦੇ ਸ਼ਬਦ ਵਸ ਜਾਂਦਾ ਉਹ ਸੰਸਾਰ ਤੋਂ ਉੱਪਰ ਰਹਿੰਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਤ ਗੁਰ ਚਰਨੀ ਚਿੱਤ ਚਿੱਤ ਕਹਿੰਦੇ ਮਨ ਨੂੰ, ਆਪਾਂ ਕਹਿੰਦੇ ਮੇਰਾ ਚਿੱਤ ਨਹੀਂ ਲੱਗਦਾ, ਜਿਹਦਾ ਚਰਨਾਂ ਨਾਲ ਚਿੱਤ ਜੁੜ ਗਿਆ ਉਹਦਾ ਚਿੱਤ ਡੋਲਦਾ ਬੜੀ। ਇਸ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਇੱਥੇ ਵਿਚਾਰ ਕਰਕੇ ਵੀ ਸਾਡਾ ਚਿੱਤ ਚਰਨਾਂ ਨਾਲ ਜੁੜ ਜਾਵੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਚੌਪੀ ਸਾਹਿਬ ਚ ਕਹਿੰਦੇ ਨੇ ਤਬ ਚਰਨਨ ਮਨ ਰਹੇ ਹਮਾਰਾ, ਵੀ ਮੇਰਾ ਤੇਰੇ ਚਰਨਾਂ ਨਾਲ ਜੁੜਿਆ ਰਹੇ। ਬੇਨਤੀ ਆਪਾਂ ਨੂੰ ਸਿਖਾ ਰਿਹਾ ਨਾ ਗੁਰੂ, ਸਿਖਾਉਂਦਾ ਸਿੱਖ ਨੂੰ ਬੇਨਤੀ ਕਿਵੇਂ ਕਰਨੀ ਹੈ, ਵਾਹਿਗੁਰੂ ਮੈਂ ਤੇਰੇ ਕੋਲ ਆਇਆ, ਤੇਰਾ ਸ਼ਬਦ ਮੇਰੇ ਹਿਰਦੇ ਚ ਵਸੇ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਮੈਂ ਤੇਰਾ ਹੋ ਗਿਆ, ਮੇਰਾ ਕੋਈ ਹੋਰ ਨਹੀਂ ਸਹਾਰਾ ਦੁਨੀਆਂ ਦੇ ਵਿੱਚ, ਹੈ ਵੀ ਨੀ ਸੱਚ ਹੈ ਵੀ, ਇਸ ਕਰਕੇ ਉਹ ਸਾਡਾ ਅਸੀਂ ਉਹਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਿਰਪਾ ਕੀਤੀ ਤੂੰ ਉਹਨਾਂ ਦੀ ਤੇਰੇ ਚਰਨਾਂ ਨਾਲ ਪ੍ਰੀਤ ਪੈ ਗਈ।
3: ਹੁਣ
0: ਬਾਬੇ ਕਬੀਰ ਦੀ ਵੀ ਪੈ ਗਈ ਇਸੇ ਤਰ੍ਹਾਂ, ਪੂਰਾ ਗੁਰੂ ਮਿਲ ਗਿਆ, ਗੁਰੂ ਨੇ ਦੱਸਤਾ ਚਰਨਾਂ ਨਾਲ ਜੁੜ ਜਾ ਪਰਮੇਸ਼ਰ ਦੇ, ਸਰੀਰ ਦੇ ਚਰਨ ਨਹੀਂ ਹੁੰਦੇ ਕਿਸੇ ਭੁਲੇਖਾ
3: ਨਾਲ।
0: ਕਈ ਵਾਰ ਅਸੀਂ ਕਿਸੇ ਸਰੀਰ ਦੇ ਚਰਨ, ਮੈਂ ਤਾਂ ਇੱਥੋਂ ਤੱਕ ਵੀ ਦੇਖਿਆ, ਕੋਈ ਬੰਦਾ ਕਿੱਡਾ ਮਰਜ਼ੀ ਵੱਡਾ ਹੋਵੇ ਉਹ ਪੈਰ ਧੋ ਕੇ ਵੀ ਪੀਂਦੇ ਮੈਂ ਦੇਖਿਆ,
3: ਸੋਹਨ ਭਗਤ
0: ਇਸ ਤਰ੍ਹਾਂ ਦਾ ਬਹੁਤ ਕੁਛ ਕਰਦੇ ਨੇ। ਇਹ ਚਰਨ ਨਹੀਂ ਹੈਗੇ, ਚਰਨ ਸ਼ਬਦ
3: ਆਪ ਗਵਾਏ ਤੇਰਾ ਰੰਗ ਰਾਤੇ।
0: ਹੁਣ ਕਬੀਰ ਚਰਨਾਂ ਨਾਲ ਜੁੜਿਆ, ਕਹਿੰਦੇ ਮੇਰੀ ਪ੍ਰੀਤ ਪੈ ਗਈ ਪਰਮੇਸ਼ਰ ਦੇ ਚਰਨਾਂ ਨਾਲ ਤੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ।
3: ਈਸ਼ਰ ਬ੍ਰਹਮਾ
0: ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ, ਗੁਰੂ ਦੇ ਸ਼ਬਦ ਨਾਲ ਜੁੜਨਾ, ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਕੀ ਕਹਿੰਦੇ ਨੇ, ਕਹਿੰਦੇ ਬੁਨਨਾ ਤਨਨਾ ਤਿਆਗ ਕੈ
3: ਵਿਣ ਜਾਣ
0: ਪ੍ਰੀਤ ਚਰਨ ਕਬੀਰਾ,
3: ਜੋ ਕੁਛ ਕਰੇ
0: ਨੀਚ ਕੁਲਾ ਚੋ ਲਾਰਾ ਪਿਓ ਗੁਣੀ ਗਹੀਰਾ
3: ਉਪਾਏ ਭਾਣੇ ਸਹਾਰਾ।
0: ਕਹਿੰਦੇ ਮੈਂ ਕਰਮ ਕਰਦਾ ਸੀ ਤਨਨ ਬੁਣਨ ਦਾ, ਹੱਡੀ ਦਾ ਕੰਮ ਕਰਦੇ ਹੁੰਦੇ ਸੀ।
3: ਮਨਮੁਖ ਆਪ ਗੁਣਾਏ,
0: ਕਹਿੰਦੇ ਪਹਿਲਾਂ ਮੈਨੂੰ ਪਤਾ ਨਹੀਂ ਸੀ, ਮੈਂ
3: ਠਾਉ ਨਾ ਪਾਏ
0: ਵੱਧ ਕੰਮ ਕਰਦਾ, ਮੈਂ ਵੱਧ ਤੋਂ ਵੱਧ ਲਾਲਚ ਕਰਦਾ ਸੀ ਕੰਮ ਵੱਧ ਤੋਂ ਵੱਧ ਕਰਕੇ ਵੱਧ ਤੋਂ ਵੱਧ ਧਨ ਇਕੱਠਾ ਕਰੀਏ। ਇਹੀ ਹੁੰਦੀ ਆਪਣੀ ਹਰ ਇੱਕ ਦੀ
3: ਗੱਲ।
0: ਇਸ ਕਰਕੇ ਕਹਿੰਦੇ ਵੀ ਮੈਂ ਬੁਣਨਾ ਚੱਲਣਾ ਥੋੜਾ ਘੱਟ ਕਰਤਾ। ਜੇ ਮੈਂ 12 ਘੰਟੇ ਬੁਣਦਾ ਤਣਦਾ ਸੀ ਤਾਂ ਮੈਂ 12 ਚੋਂ 8 ਘੰਟੇ ਬੁਣਨ ਤਣ ਤੇ ਲਾ ਤੇ ਬਾਕੀ ਮੈਂ 8 ਘੰਟੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਲੱਗ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ,
3: ਨਿਰਭਉ ਸ਼ਬਦ ਗੁਰੂ
0: ਨੀਚ ਭੁਲਾ। ਜਿਹੜੇ ਨੀਚ ਕਹਿੰਦੇ ਸੀ ਲੋਕ, ਅੱਜ ਵੀ ਊਚ ਨੀਚ ਦਾ ਚੱਲ ਰਿਹਾ, ਕਾਰਨ ਇਹੀ ਹੈ ਵਿਗਿਆਨ ਦਾ। ਨੀਚ ਕੁਲਾ ਜਲਾਹਰਾ ਪਿਓ ਗੁਣੀ ਗਹੀਰਾ,
3: ਸ਼ਬਦ ਭੇਦ
0: ਕਹਿੰਦੇ ਗੁਣਾਂ ਦੀ ਖਾਨ ਬਣ ਗਿਆ।
3: ਹਮ ਦਾਸਨ ਕੇ ਦਾਸ

0: ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ ਤੇ ਹੋਰਨਾਂ ਨੂੰ ਸਿੱਖਿਆ ਦੇ ਕੇ ਗੁਰੂ ਨਾਲ ਜੁੜੇ
1: ਸੱਚੇ ਭਾਵ ਹੈ ਤੁਝ ਜੈ ਤੁਝ ਮਾਹੇ ਸਮਾਵੇ ਨਾਨਕ ਸਾਜ ਕਹੈ ਬੇਨੰਤੀ ਮਿਲ ਸੱਚੇ ਸੁਖ ਪਾਏ ਦਾ
0: ਗੁਰਸਿੱਖ ਦੀ ਨਿਸ਼ਾਨੀ ਹੈ ਕਿ ਉਹ ਗੁਰੂ ਨਾਲ ਜੁੜਦਾ ਹੈ
1: ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਨਨਾ ਹੁਕਮ ਅਪਾਰਾ ਨਾ ਜਨ ਮੇਰੀ ਸੰਗਤ ਨਾ ਚੰਦ ਨਾ ਸੂਰਜ
0: ਆਪਦੀ ਸੰਗਤ ਵਧਾਉਣੀ
1: ਮਾਦ ਲਗਾਏ ਦਾ
0: ਕਰਦੇ ਨਾ ਸਾਰੇ
1: ਖਾਣੀ ਨਾ ਬਾਣੀ ਪਾਉਣ ਨਾ ਬਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਾਤਾਲ
0: ਸਬਤ ਇੰਡੀਆ ਦੇ ਵਿੱਚ
1: ਨੀਂਦ ਨਾ ਵੀਰ ਵਹਾਏ ਦਾ
0: ਅਨਾੜੀ ਸੰਤ ਕਹਿੰਦੇ ਗੁਰਬਾਣੀ
1: ਨਾ ਤਦ ਸੁਰਗ ਮਾਸ
0: ਉਹਦਾ ਢੰਗ ਮੈਨੂੰ ਬੜਾ ਵਧੀਆ ਲੱਗਿਆ
1: ਜੁਗ ਪਿਸਤ ਨਹੀਂ ਖੈ ਕਾਲਾ ਨਰਕ
0: ਜੋੜਦਾ ਉਹਦੇ ਨਾਲ
1: ਮਣ ਮਰਨਾ ਨਾ ਕੋ ਆਏ ਨਾ ਜਾਏ ਉਹ ਕੀ ਕਰਦਾ ਹੈ
0: ਲੋਕੀ ਜਾਂਦੇ ਨੇ ਕਿਉਂਕਿ ਐਡਵਰਟਾਈਜ਼ਮੈਂਟ ਕਰਨ ਵਾਲੇ ਆਪਾਂ ਹੀ
1: ਹੁੰਦੇ ਆਂ
0: ਉਹ ਕਹਿੰਦਾ ਵੀ ਜਿਹੜੇ ਉਹਦੇ ਕੋਲ ਜਾਂਦੇ ਨੇ ਉਹ ਕਹਿੰਦਾ ਵੀ ਤੁਸੀਂ ਪੰਜਾਂ ਨੂੰ ਹੋਰ ਲਿਆ ਕੇ ਇੱਥੇ ਸੰਗਤ 'ਚ ਬਿਠਾਓਗੇ ਨਾ ਪੰਜਾਂ ਨੂੰ ਲਿਆਓਗੇ
1: ਨਾ ਸੁਚ ਸੰਜਮ ਤੁਲਸੀ ਮਾਲਾ
0: ਇਸ ਕਰਕੇ ਉਹਦਾ ਢੰਗ
1: ਵਾਲਾ ਤੰਤ
0: ਮਾਣਾ
1: ਕੋਈ ਨਾ ਕੋ
0: ਜਾਏਦਾ ਜਿਹਨੇ ਵੀ ਕਹਿਣਾ ਸਾਡਾ ਬਾਬਾ ਜੀ ਕੰਮ ਕਰ ਜਾਂਦੀ ਇਸ ਢੰਗ ਲਈ
1: ਮਾਇਆ ਮਾਕੀ ਦਿਸੈ ਆਕੀ
0: ਮਮਤਾ
1: ਜਾਲ ਕਾਲ
0: ਪੰਜ ਹੈ
1: ਨਾ ਕੋ ਕਿਸੈ ਧਿਆਏਦਾ
0: ਢੰਗ ਆ ਜੋੜਨ ਦਾ
1: ਨਿੰਦ
0: ਗੁਰੂ ਨਾਲ ਜੋੜਨਾ ਕਹਿੰਦੇ ਗੁਰਸਿੱਖ ਦੀ ਨਿਸ਼ਾਨੀ ਕੀ ਉਹ ਗੁਰੂ ਨਾਲ ਜੋੜਦਾ ਕਹਿੰਦਾ ਮੈਂ ਤਾਂ ਕੁਛ ਹੈ ਹੀ ਨੀ ਮੈਂ ਨਹੀਂ ਕੁਛ ਹੈ ਆਹ ਨਹੀਂ ਕੁਛ ਆਹੇ ਨਾ ਹੋਰ ਅਵਸਰ ਲੱਜਾ ਰੱਖ ਲੈ ਸਧਨਾ ਜਨ ਤੋਰਾ
1: ਵਰਨ ਭੇਖ ਨਹੀਂ
0: ਇੱਥੇ ਮਾਰ ਕਹਿੰਦੇ ਹੋ ਸੱਜ ਕੇ ਤਿੰਨਾਂ
1: ਗੁਰਸਿੱਖ
0: ਗੁਰਸਿੱਖ ਦੇ ਉਹਨਾਂ ਨੇ ਗੁਰੂ ਤੋਂ ਸਿੱਖਿਆ ਲਈ ਤੇ ਦੁਨੀਆਂ ਨੂੰ ਗੁਰੂ ਦੀ ਸਿੱਖਿਆ ਵੰਡਣੀ ਫਿਰ ਗੁਰੂ ਨਾਲ
1: ਜੋੜਨਾ
0: ਗੁਰਸਿੱਖ ਦੇ
1: ਮਸਾਇਕ ਹਾਜੀ
0: ਸਿੱਖ
1: ਮਿਲਾਇਆ
0: ਸਿੱਖਾਂ ਨੂੰ ਗੁਰੂ ਨਾਲ ਮਿਲਾ
1: ਦਿੱਤਾ
0: ਹਾਂ ਸੱਦ ਕੇ ਤਿੰਨਾ
1: ਗੁਰਸਿੱਖੀ ਨਾ ਸਿਵ ਸਕਤੀ
0: ਅਰਜ ਰਹਾਇਆ
1: ਆਪੇ
0: ਸਾਹ ਕਹਿੰਦੇ ਮੈਂ ਐਸੇ ਗੁਰਸਿੱਖਾਂ ਤੋਂ ਬਲਹਾਰ ਜਾਣਾ ਜਿਨ੍ਹਾਂ ਨੇ ਬਾਹਰ ਜਾਂਦੇ ਮਨ ਜਿਹੜਾ ਵਿਕਾਰਾਂ ਵੱਲ ਨੂੰ ਭੱਜਦਾ ਇਹਨੂੰ ਰੋਕ ਲੈ
1: ਪਾਠ ਪੁਰਾਣ ਉਹਦਾ ਨਹੀਂ ਆਸ
0: ਬਾਹਰ ਜਾਂਦੇ ਵਰਜ
1: ਜਿਵੇਂ
0: ਆਪਣਾ ਬੱਚਾ ਹੁੰਦਾ ਨਾ ਬੱਚਾ
1: ਖਾਏ ਦਾ ਉਹ
0: ਗਲਤ ਕੰਮ ਕਰਦਾ ਆਪਾਂ ਵਰਜਦੇ
1: ਆ ਤੁਸੀਂ ਪਾਣਾ ਜਾ ਜਗਤ ਉਪਾਇਆ
0: ਤੁਹਾਡੇ ਅੰਦਰ ਤੁਹਾਡਾ ਮਾਲਕ ਬੈਠਾ ਉਹ ਤੁਹਾਨੂੰ ਵਰਜਦਾ
1: ਇਸ ਉਪਾਏ ਮਾਇਆ ਮੋਹ ਵਧਾਏ
0: ਦਾ ਨਹੀਂ ਕਰਨਾ ਅਸੀਂ ਉਹ ਨਹੀਂ ਸੁਣਦੇ ਨਹੀਂ
1: ਵਿਰਲੇ ਕੋ ਗੁਰੂ ਸ਼ਬਦ ਸੁਣਾਇਆ ਕਰ ਕਰ ਦੇਖਿਆ
0: ਦੁਨੀਆ ਵੀ ਕਰੀ ਜਾਂਦੀ ਹੈ
1: ਖੰਡ ਬ੍ਰਹਮੰਡ ਪਾਤਾਲ ਅਰੰਭੇ
0: ਗੁਪਤ ਹੁਣ ਇਹ ਜਦੋਂ
1: ਆਏਦਾ
0: ਕਿਰਪਾ ਹੁੰਦੀ ਆ ਫਿਰ ਆਪਦੇ ਮਨ ਨੂੰ ਅਸੀਂ ਵਰਜਦੇ ਆ
1: ਪੂਰੇ ਗੁਰ ਤੇ
0: ਹੁਣ ਆਪਾਂ ਇੱਕ ਕਈ ਵਾਰ ਕਹਿੰਦੇ ਆ ਤੁਸੀਂ
1: ਬਿਸਮਾਦੀ ਬਿਸਮ ਭਏ
0: ਆਪਾਂ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਮਨ ਤਾਂ ਕਹਿੰਦਾ ਨੀ ਮੈਂ ਨੀ ਲੱਗਦਾ ਉਹ ਕੌਣ ਬੋਲ ਰਿਹਾ ਮੇਰਾ ਮਨ ਨੀ ਲੱਗਦਾ
1: ਜਿਹਦਾ
0: ਬੱਚਾ
1: ਤੁਹਾਡੇ
0: ਅੰਦਰ ਬੈਠਾ ਉਹ ਕਹਿੰਦਾ ਮੇਰਾ ਮਨ ਨੀ ਟਿਕਦਾ ਇਹ ਮੇਰਾ ਬੱਚਾ ਟਿਕਦਾ ਨੀ ਆਪਾਂ ਕਹਿੰਦੇ ਮੇਰੇ ਜਵਾਕ ਟਿਕਦੇ ਨੀ ਅਸੀਂ ਪਰਮਾਤਮਾ ਦੇ ਬੱਚੇ ਹਾਂ ਪਰਮਾਤਮਾ ਸਾਡੇ ਅੰਦਰ ਹੈ ਉਹ ਸਾਨੂੰ ਵਰਜਦਾ ਹੈ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਇਹ ਸਿੱਖਿਆ ਲੈ ਲਈ ਉਹਨਾਂ ਨੇ ਆਪਣੇ ਮਨ ਨੂੰ ਵਰਜਿਆ ਰੋਕਿਆ
1: ਮਹਾਰਾਜ
0: ਕਹਿੰਦੇ ਬਾਹਰ ਜਾਂਦੇ ਵਰਜ ਰਹਾਇਆ ਇਸ ਕਰਕੇ ਮਹਾਰਾਜ ਕਹਿੰਦੇ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਜਦੋਂ ਇਹ ਗੁਰੂ ਦਾ ਗਿਆਨ ਆ ਜਾਂਦਾ ਨਾ ਫਿਰ ਸਾਡਾ ਮਨ ਵਸ ਚ ਆ
1: ਜਾਂਦਾ
0: ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਇਸ ਕਰਕੇ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹੇ ਹਰ ਧਿਆਇਆ ਉਹ ਪਰ ਹਰੀ ਨੂੰ ਧਿਆਉਂਦੇ ਨੇ ਵਾਹਿਗੁਰੂ ਨੂੰ ਧਿਆਉਂਦੇ ਨੇ ਇਸ ਕਰਕੇ ਉਹ ਵਰਜਦੇ ਨੇ ਆਪਦੇ ਮਨ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਗਲਤ ਕੰਮ ਤੋਂ ਵਰਜਦੇ ਹਾਂ ਐਵੇਂ ਗੁਰੂ ਤੇ ਪਰਮਾਤਮਾ ਉਹ ਸਾਨੂੰ ਹਰ ਵੇਲੇ ਵਰਜਦੇ ਨੇ ਪਰ ਸਾਡਾ ਮਨ ਬੁਰੇ ਕੰਮ ਨਾਮ ਕੀ ਵੇਲਾ ਇਸ ਕੰਮ ਲਈ ਆਲਸ ਕੱਢਦਾ ਜਿਹੜਾ ਇਹਦਾ ਕੰਮ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਰੋਕ ਅਨਹਦ ਸ਼ਬਦ ਵਜੇ ਮੱਤੀ ਸ਼ਬਦ
1: ਸੁਣਾਵਣੇ
0: ਗੁਰੂ ਦੀ ਮੱਤ ਆ ਜਾਂਦੀ ਆ ਫਿਰ ਉਹ ਸ਼ਬਦ ਨਾਲ ਜੁੜ ਜਾਂਦੇ ਨੇ ਇਸ ਕਰਕੇ ਉਹ ਨਿਰੰਕਾਰ ਨਾਲ ਵੀ ਅੱਗੇ ਜਾ ਕੇ ਜੁੜ ਜਾਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਇਹ ਮਨ ਜਿਹੜਾ ਹੈ ਇਹ ਸ਼ਬਦ ਦੁਆਰਾ ਬੰਨਿਆ ਜਾਂਦਾ ਗੁਰ ਕੇ ਸ਼ਬਦ ਬੰਧਾਵੋ ਇਹ ਮਨ
1: ਗਹਿਣ ਆਰੰ ਹੁਕਮੇ ਸਿਵ ਸ਼ਕਤੀ ਕਰਵਾ
0: ਇਸ ਕਰਕੇ ਅੱਗੇ
1: ਦੱਸਦੇ
0: ਹਾਂ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿੱਚ ਨਿਰਾਸ ਬੁਲਾਇਆ
1: ਜਲ ਤਲ ਤ੍ਰਿਪਵ
0: ਹੁਣ

0: ਦੇ ਵੀ ਉਹ ਸੰਸਾਰ ਦੇ ਵਿੱਚ ਰਹਿੰਦਿਆਂ
1: ਹੋਇਆਂ ਹੁਕਮੈ ਦਿਖਾਏ ਦਾ
0: ਉਹਨਾਂ ਦੀਆਂ ਸੰਸਾਰ ਦੀਆਂ ਆਸਾਂ ਖਤਮ ਹੋ ਜਾਂਦੀਆਂ
1: ਹੈ
0: ਉਹ ਸੰਸਾਰ ਤੋਂ ਨਿਰਾਸ਼ ਹੋ ਕੇ ਇੱਕ ਆਸ ਰੱਖ ਲੈਂਦੇ ਨੇ
1: ਮਨ ਹੁਕਮ ਸੋ ਦਰਗਾਹ ਪੈ ਜਾਏ
0: ਹੋਰ ਕੋਈ ਉਹਨਾਂ ਦੇ ਅੰਦਰ ਆਸ ਨਹੀਂ
1: ਜਮਾਏ ਦਾ
0: ਇੱਕ ਪਰਮੇਸ਼ਰ ਤੇ ਉਹਨਾਂ ਨੂੰ ਆਸ ਆ ਕਿਉਂਕਿ ਪਰਮੇਸ਼ਰ ਵੱਡਾ ਹੈ ਉਹ ਸਾਰਿਆਂ ਨੂੰ ਰਿਜ਼ਕ ਦਿੰਦਾ ਮਾਰਗ ਉੱਥੇ ਵੀ ਤੁਹਾਡੀ ਸਹਾਇਤਾ ਕਰਦਾ ਹੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਇਸ ਕਰਕੇ ਉਹ ਪਰਮੇਸ਼ਰ ਜਿਹੜਾ ਉਹ ਵਾਹਿਗੁਰੂ ਜਿਹੜਾ ਉਹਦੇ ਤੇ ਉਹਨਾਂ ਦੀ ਆਸ ਉਹ ਕਿਸੇ ਦੂਜੇ ਤੇ ਆਸ ਨਹੀਂ ਰੱਖਦੇ ਤਾਂ ਪਰ ਗੁਰਬਾਣੀ ਸਾਨੂੰ ਸਮਝਾਉਂਦੇ ਨੇ ਹਾਂ ਸਤਿ ਕੀਰਤਨ
1: ਗੁਰਸਿੱਖਾਂ
0: ਆਸਾਂ ਵਿੱਚ ਨਿਰਾਸ਼
1: ਬੁਲਾਇਆ
0: ਉਹ ਸੰਸਾਰ ਦੇ ਪਦਾਰਥਾਂ ਤੋਂ ਉਪਰਾਮ ਰਹਿੰਦੇ ਨੇ ਰਹਿੰਦੇ ਵਿੱਚ ਹੀ
1: ਹੈ
0: ਉਹਨਾਂ ਦੀ ਇੱਛਾ ਨਹੀਂ ਹੁੰਦੀ ਸੰਸਾਰ ਦੀ ਭੋਗਣਾ ਭੋਗਣ ਦੀ ਤਾਂ ਕਰਕੇ ਮਹਾਰਾਜ ਕਹਿੰਦੇ ਧਰ ਜੀ ਅਰੇ ਇੱਕ ਟੇਕ ਬਸ ਇੱਕ ਦੀ ਟੇਕ ਟਿਕਾ ਲਾ ਪੂਰਾ ਗੁਰੂ ਆ ਤੇ ਪੂਰਾ ਪਰਮੇਸ਼ਰ ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਵਿਟਾਨੀ ਦੂਜੇ ਤੇ ਆਸ
1: ਕਹਿੰਦੇ
0: ਨਾਨਕ ਨਾਮ ਧਿਆਈ ਆ ਕਾਰਜ ਆਵੇ ਰਾਸ ਤੇਰੇ ਸਾਰੇ ਕੰਮ ਆ
1: ਜਾਣਗੇ ਸੁਣੇ ਵਰਤੇ ਜੋ
0: ਤੁਹਾਡੇ ਕੰਮ ਖੁਦ ਕਰਨ
1: ਵਿਚਾਰੇ ਸੋਜਨ ਪੂਰਾ
0: ਪਹਿਲਾ ਪ੍ਰਕਾਸ਼ ਦਿਹਾੜਾ ਅੱਜ ਜਦੋਂ ਪਹਿਲਾ ਹੁਕਮਨਾਮਾ
1: ਸਰੋਵਰ
0: ਲਿਆ ਜਿਹਨੂੰ ਅਸੀਂ ਮੁੱਖ ਵਾਕ
1: ਕਹਿੰਦੇ ਆਪੇ
0: ਬਾਬਾ ਬੁੱਢਾ ਜੀ ਨੇ
1: ਸਰ ਮਨੂ
0: ਉੱਥੇ ਵੀ ਤਾਂ ਇਹੀ ਕਿਹਾ
1: ਸੀ ਫਿਰ ਬਾਹੜ
0: ਸੰਤਾਂ ਕੇ ਕਾਰਜ ਆਪ ਹਰ ਕੰਮ ਕਰਾਵਣ
1: ਭਵਨ ਸਾਰੇ
0: ਹੁਣ ਇੱਥੇ ਕੀ ਕਹਿੰਦੇ ਨੇ ਵੀ ਤੇਰੇ ਕੰਮ ਮੈਂ ਕਰੂੰਗਾ ਚਿੰਤਾ ਨਾ ਕਰ ਫਿਕਰ ਛੱਡ ਦੇ ਕਰਦਾ ਵੀ ਪਰ ਜੁੜਿਆ
1: ਪਾਏ
0: ਭਰੋਸਾ ਪ੍ਰਤੀਤ
1: ਗੱਲ ਪਾਏ
0: ਇਸ ਕਰਕੇ ਮਹਾਰਾਜ ਕਹਿੰਦੇ
1: ਖੁੱਲੀ
0: ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ
1: ਨਿਰਾਸ
0: ਕਹਿੰਦੇ ਦੂਜੀਆਂ ਆਸਾਂ ਨਿਰਾਸਾ ਕਰ ਦਿੰਦੀਆਂ ਕਈ ਵਾਰੀ ਜਿਵੇਂ ਆਪਣੀ
1: ਇੱਕ
0: ਸੰਸਾਰ ਦੀ ਆਸ ਹੁੰਦੀ ਹੈ ਬੱਚਿਆਂ ਤੇ
1: ਸੁਣੋ ਰਾਤ ਦਿਨ
0: ਬੱਚੇ ਵੱਡੇ ਹੋਣਗੇ ਅਸੀਂ ਇਹਨਾਂ ਦੀ ਸੇਵਾ ਕਰਦੇ ਹਾਂ ਪੜ੍ਹਾਉਣੇ ਲਿਖਾਉਣੇ ਇਹ ਸਾਡੀ ਸੇਵਾ
1: ਕਰਦੇ ਹੀ ਤੇ ਅਮਰ ਅਤੀਤ
0: ਜੇ ਨਾ ਕਰਨ ਫੇਰ ਆਸ ਟੁੱਟਦੀ ਆ ਫਿਰ ਤੁਹਾਨੂੰ ਪਤਾ ਵੀ ਔਖਾ
1: ਸਾਮ ਵੇਦ
0: ਜੋ ਕਿ ਆਸ
1: ਸਰਵਣ ਬ੍ਰਹਮੇ ਮੁਖ ਮਾਇਆ
0: ਹੈ ਇਹ ਆਸ ਕਰਕੇ ਬੱਚੇ ਨੂੰ
1: ਪਾ ਕੀ ਕੀਮਤ ਕਹੇ
0: ਇਹ ਆਸ ਕਰਕੇ ਪੜਨਾ ਵੀ ਇਹਨੂੰ ਵੀ ਮੈਂ ਗੁਰੂ ਨਾਲ ਜੋੜ
1: ਦਵਾਂ ਇਹਨੂੰ ਵੀ
0: ਸਹੀ ਰਸਤੇ ਤੇ ਤੋਲ
1: ਦਵਾਂ
0: ਹੋਰ ਨਹੀਂ ਤਾਂ ਸੰਸਾਰ ਦੀਆਂ ਜਿਹੜੀਆਂ ਗਿਆਨ ਹੀ ਦੇ ਦਵਾਂ ਕੰਮ
1: ਮੈਨੂੰ ਪਤਾ ਸੁਣੋ
0: ਠੱਗੀ ਠੋਰੀ ਤੋਂ ਬਚਾ ਦਵਾਂ ਤਾਂ ਕਰਕੇ ਆਸ ਰੱਖਣੀ ਨੀ ਪਰ ਇਹ ਹੈਗਾ ਵੀ ਜਿਹੜੇ ਗੌਰਮਤ ਦੇ ਧਾਰਨੀ ਹੁੰਦੇ ਆ ਬੱਚੇ ਉਹ ਮਾਤਾ ਪਿਤਾ ਦਾ
1: ਸੇਵਾ
0: ਕਰਦੇ
1: ਅੱਜ ਵੀ ਕਰਦੇ
0: ਜਿਹਨੇ ਮਾਤਾ ਪਿਤਾ ਨੇ ਬੱਚੇ ਨੂੰ ਸਿਖਾਇਆ ਹੀ
1: ਜਿਸ ਨੂੰ ਕਿਰਪਾ
0: ਠੱਗੀ ਕਿਵੇਂ ਮਾਰਨੀ ਹੈ ਪੈਸਾ ਕਿਵੇਂ ਲੁੱਟ ਕੇ ਲਿਆਉਣਾ ਬਹੁਤ ਪ੍ਰਪੰਚ ਕਰ ਪਰਤਨ ਲਿਆਉਣਾ ਕਿਵੇਂ ਲਿਆਉਣਾ ਉਹ ਤਾਂ ਫਿਰ ਉਹੋ ਜਿਹਾ ਕੰਮ ਹੀ ਕਰੂਗਾ ਤੂੰ ਤੁਹਾਡੀ ਸੇਵਾ ਨਹੀਂ ਕਰਨਾ ਸਤਿਗੁਰ ਕਾ ਉਪਦੇਸ਼ ਦ੍ਰਿੜਾਇਆ ਕਹਿੰਦੇ ਇਹ ਗੁਰਸਿੱਖਾਂ ਨੇ ਸਤਿਗੁਰ ਦਾ ਉਪਦੇਸ਼ ਦ੍ਰਿੜ
1: ਕੀਤਾ ਕਰਮ ਕਮਾਏ ਦਾ
0: ਸਤਿਗੁਰ ਕਾ ਉਪਦੇਸ਼
1: ਗੁਰਮੁਖ ਸਮਝੈ ਰੋਗ ਨਾ ਸਮਝੈ ਰੋਗ ਨਾ
0: ਸਦਾ ਹੀ ਨਾਲ ਰਹਿੰਦਾ ਤਾਂ ਕਰਕੇ ਉਹਨਾਂ ਨੇ ਸਤਿਗੁਰ ਦਾ ਉਪਦੇਸ਼ ਹਿਰਦੇ ਚ ਦਰਜ ਕਰ ਲਿਆ ਜਿਨ੍ਹਾਂ ਨੇ
1: ਪਰਾਇਣ
0: ਉਪਦੇਸ਼ ਜੇ ਦਿੱਤਾ ਸਤਿਗੁਰ ਸੋ ਸੁਣਿਆ ਸਿੱਖੀ ਕੰਨੇ
1: ਪੰਜ ਤਤ ਸੁਨਾਹ ਪਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ
0: ਜਿਨ ਸਤਿਗੁਰ ਭਾਣਾ ਮੰਨਿਆ ਤਨ ਚੜੀ ਚਵਕਣ ਬਣੇ ਕਹਿੰਦੇ ਦਿਨ ਰਾਤ ਉਹਨਾਂ ਦੇ ਅੰਦਰ
1: ਗੁਰੂ ਕਿਰਪਾ ਕਰੋਹੋ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚ ਰਾਮੈ ਨਾਮ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੈ ਦੇਖਾ ਤੈ ਦੀਨ ਦਾ
2: ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ
1: ਜੀਆ ਅੰਦਰ ਜੁਗਤ ਸਮਾਈ
2: ਗੁਰਬਾਣੀ ਸ਼ਬਦ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਾਲ ਵਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਤ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ, ਅੰਮ੍ਰਿਤ ਨਾਮ ਕਿਰਪਾ ਕਰ ਦੀਜਾ, ਗੁਰ ਗਿਆਨ ਰਤਨ ਦੀਪਾਇਆ। ਪੰਚ ਤਾਤਮ ਮਿਲ ਇਹੋ ਤਨ ਕੀਆ, ਆਤਮ ਰਾਮ ਪਾਏ ਸੁਖ ਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਘਟ ਘਟ ਜਾਣਿਆ, ਅੰਮ੍ਰਿਤ ਰਸ ਰਾਤਾ ਕੇਵਲ ਬਹਿ ਰਾਗੀ, ਗੁਰਮਤਿ ਪਾਏ ਸੁਪਾਇਆ। ਅਧਿਆਤਮ ਕਰਮ

ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਆਓ ਸਮੁੱਚੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅੱਜ ਸਮੁੱਚਾ ਸਿੱਖ ਜਗਤ ਦੇਸਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ। ਆਪਾਂ ਕਿੰਨਿਆਂ ਭਾਗਾਂ ਵਾਲੇ ਹਾਂ, ਸਾਡੇ ਕੋਲ ਸ਼ਬਦ ਗੁਰੂ 112 ਦੇ ਲਗਭਗ ਦੁਨੀਆਂ ਦੇ ਵਿੱਚ ਧਰਮ ਚੱਲਦੇ ਨੇ, ਪਰ ਕਿਸੇ ਕੋਲੇ ਵੀ ਸ਼ਬਦ ਗੁਰੂ ਨਹੀਂ। ਸਾਡੇ ਕੋਲੇ ਸ਼ਬਦ ਗੁਰੂ, ਸ਼ਬਦ ਦੇ ਅਰਥ ਨੇ ਆਵਾਜ਼, ਇਹ ਸਦਾ ਅਮਰ ਹੈ, ਸਦਾ ਅਟਲ ਹੈ। ਬਾਕੀ ਸਰੀਰ ਬਦਲ ਸਕਦੇ ਨੇ ਜੇ ਸਰੀਰਕ ਤੌਰ ਤੇ ਕੋਈ ਗੁਰੂ ਆਪਣੇ ਆਪ ਨੂੰ ਅਖਵਾ ਰਿਹਾ, ਪਰ ਸ਼ਬਦ ਗੁਰੂ ਜੁਗੋ ਜੁਗ ਅਟਲ ਹੈ। ਅੱਜ ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਭਾਦੋਂ ਸੁਦੀ ਇੱਕ ਨੂੰ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਉਹਨਾਂ ਨੇ ਬਹੁਤ ਹੀ ਜਿਹੜੀ ਸਖਤ ਘਾਲਣਾ ਘਾਲੀ ਗੁਰੂ ਕੇ ਪਿਆਰਿਓ, ਇਹ ਸਤਿਗੁਰਾਂ ਦੇ ਮਹਾਨ ਪਰਉਪਕਾਰ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਸਮੁੱਚੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੀਆਂ ਨੇ, ਇੱਕ ਜ਼ੁਬਾਨ ਹੋ ਕੇ ਅੱਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲੂ ਕਾਲ ਦਾ ਕਰਨ ਆਧਾਰ ਆਈ ਸੱਚਖੰਡ ਦਰਬਾਰ ਦੀ ਗੁਰੂ ਬਾਣੀ, ਅੰਮ੍ਰਿਤਮਈ ਆਨੰਦ ਦੀ ਕਰੇ ਵਰਖਾ, ਤਪਦੇ ਦਿਲਾਂ ਨੂੰ ਠਾਰ ਦੀ ਗੁਰੂ ਬਾਣੀ, ਦਾਰੂ ਦੁੱਖਾਂ ਦੀ ਸੋਮਾ ਸ਼ਾਂਤੀ ਦਾ ਖਾਨ, ਪ੍ਰੇਮ ਪਿਆਰ ਦੀ ਗੁਰੂ ਬਾਣੀ, ਕਰਿਆ ਪਾਠ ਦਾ ਨਿਰਮਲ ਬੁੱਧ ਹੋਵੇ, ਹੋਮੇ ਰੋਗ ਨਿਵਾਰ ਦੀ ਗੁਰੂ ਬਾਣੀ, ਗੁਰਸਿੱਖ ਪਰਉਪਕਾਰੀਆਂ ਨੂੰ ਆਦਰ ਨਾਲ ਸਤਿਕਾਰ ਦੀ ਗੁਰੂ ਬਾਣੀ, ਖੁਦ ਗਰਜ ਅਕਿਰਤ ਘਣ ਨਿੰਦਕਾਂ ਨੂੰ ਬੁਰੀ ਤਰ੍ਹਾਂ ਫਟਕਾਰ ਦੀ ਗੁਰੂ ਬਾਣੀ। ਇਹ ਸਤਿਗੁਰੂ ਮਹਾਰਾਜ ਜੀ ਦੇ ਜੋ ਸ਼ਬਦ ਨੇ, ਮਹਾਂਪੁਰਖ ਭਜਨੀਕ ਪੂਰਿਆਂ ਰੱਬੀ ਰਮਜ ਪਛਾਣੀ, ਅਸਲੀ ਸੋਮਾ ਬ੍ਰਹਮ ਗਿਆਨ ਦਾ ਹਰ ਕੀ ਕਥਾ ਕਹਾਣੀ, ਊਚ ਨੀਚ ਦਾ ਭੇਦ ਮੁਕਾਵੇ, ਸਬਕ ਸਿਖਾਵੇ ਸਾਂਝਾ, ਤਪਦਿਆਂ ਨੂੰ ਬਲਵੰਤ ਠਾਰ ਦੀ ਗੁਰੂ ਰੂਪ ਗੁਰੂ। ਜਿਹੜੇ ਹਿਰਦੇ ਈਰਖਾ ਦੇ ਨਾਲ, ਸਾੜੇ ਦੇ ਨਾਲ, ਨਫ਼ਰਤ ਦੇ ਨਾਲ ਇਹ ਅੱਗ ਦੇ ਵਿੱਚ ਸੜਦੇ, ਅੱਜ ਸਾਡਾ ਦੁਖਾਂਤ ਹੀ ਇਹੀ ਆ। ਅੱਜ ਅਸੀਂ ਦੂਜੇ ਦੇ, ਵੇਖੋ ਉਹਨਾਂ ਆਪਦੇ ਦੇ ਜਿਹੜੇ ਆਪਣੇ ਸਰੀਰ ਨੂੰ ਦੁੱਖ ਆ ਉਹ ਤੋਂ ਦੁਖੀ ਨਹੀਂ, ਜਿੰਨਾ ਅਸੀਂ ਦੂਸਰੇ ਦੇ ਸੁੱਖਾਂ ਤੋਂ ਦੁਖੀ। ਬਸ ਸਾਡੇ ਦੂਜੇ ਦੇ ਜਿਹੜੇ ਸੁੱਖ ਨੇ, ਦੂਜੇ ਦੀ ਜਿਹੜੀ ਚੜ੍ਹਤ ਆ ਜਾਂ ਦੂਜੇ ਦਾ ਜਿਹੜਾ ਕਾਰੋਬਾਰ ਆ, ਸਾਤੋਂ ਉਹੀ ਬਰਦਾਸ਼ਤ ਨਹੀਂ ਹੋਇਆ। ਫਿਰ ਜਿਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ, ਸਮਝੋ ਉਹਦੇ ਅੰਦਰ ਸਾੜਾ ਕੰਮ ਕਰ ਰਿਹਾ, ਨਫ਼ਰਤ ਕੰਮ ਕਰ ਰਹੀ ਹੈ। ਕਿੰਨੇ ਉਸ ਸਾੜੇ ਨੂੰ, ਉਸ ਨਫ਼ਰਤ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਨਿਰਮਲ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ ਦਿੱਤੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਰਉਪਕਾਰ ਨੇ। ਆਪਾਂ ਪਿਛਲੇ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਦਾ ਮਹਾਨ ਪਰਉਪਕਾਰੀ ਜਿਹੜਾ ਜੀਵਨ, ਕਿਉਂਕਿ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ, ਉਹਨਾਂ ਦੇ ਵਿੱਚ ਨਿਮਰਤਾ ਵੇਖ ਕੇ, ਉਹਨਾਂ ਵਿੱਚ ਤਿਆਗ ਵੇਖ ਕੇ, ਉਹਨਾਂ ਵਿੱਚ ਕੁਰਬਾਨੀ ਦਾ ਜਜ਼ਬਾ ਵੇਖ ਕੇ, ਉਹਨਾਂ ਵਿੱਚ ਹੁਕਮ ਮੰਨਣ ਦੀ ਭਾਵਨਾ ਵੇਖ ਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ, ਵੱਡੇ ਬਾਬਾ ਪਿਰਥੀ ਚੰਦ ਜੀ ਨੇ, ਉਦੋਂ ਜਿਹੜੇ ਛੋਟੇ ਨੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤੁਸਾਂ ਨੇ ਸਰਵਣ ਕੀਤਾ ਸੀ, ਖੁਸ਼ੀਆਂ ਦਾ ਸਮਾਂ ਹੋਵੇ, ਖੁਸ਼ੀਆਂ ਦਾ ਵਿਆਹ ਦਾ ਸਮਾਂ ਹੋਵੇ, ਹਰ ਇੱਕ ਅੱਗੇ ਹੋ ਕੇ ਜਾਂਦਾ ਏ, ਪਰ ਬਾਬਾ ਪਿਰਥੀ ਚੰਦ ਨੂੰ ਜਦੋਂ ਆਵਾਜ਼ ਦੇ ਕੇ ਆਖਿਆ ਸੀ ਸਤਿਗੁਰੂ ਮਹਾਰਾਜ ਨੇ, ਉਹ ਟਾਲ ਉਹ ਬਹਾਨੇ ਲਾ, ਪਰ ਉਹਦੇ ਅੰਦਰ ਪਾਲਾ ਆਪਦਾ ਪਾਲਾ ਇਸ ਗੱਲ ਦਾ ਮਾਰਦਾ ਏ ਵੀ ਜੇ ਕਿਤੇ ਮੈਂ ਥੋੜਾ ਜਿਹਾ ਦੂਰ ਚਲਿਆ ਗਿਆ, ਗੁਰੂ ਤੋਂ ਥੋੜਾ ਜਿਹਾ ਪਿਛਾਂ ਹੋ ਗਿਆ, ਕਿਤੇ ਗੁਰਤਾ ਗੱਦੀ ਤੇ ਹੱਕ ਆ ਜਿਹੜਾ ਉਹ ਮੇਰੇ ਭਰਾ ਹੀ ਨਾ ਮਾਰ ਲੈਣ, ਉਹ ਨਾ ਬਹਿ ਜਾਵੇ। ਪਿਰਥੀ ਚੰਦ ਹੁਣ ਜਦੋਂ ਟਾਲ ਮਟੋਲ ਕਰਦਾ ਗਿਆ, ਮਹਾਰਾਜ ਜਾਣਦੇ ਨੇ ਅੱਜ ਖੁਸ਼ੀਆਂ ਦੇ ਸਮੇਂ ਨਹੀਂ ਜਾ ਰਿਹਾ, ਜੇ ਕੱਲ ਨੂੰ ਕੋਈ ਦੁੱਖ ਤਕਲੀਫ਼ ਜਾਂ ਸੰਗਤਾਂ ਦਾ ਕਹਿਣਾ ਮੰਨਣਾ ਪਵੇਗਾ
ਉਦੋਂ ਫਿਰ ਕਿਵੇਂ ਜਾਣਗੇ। ਮਹਾਦੇਵ ਨੇ ਤਾਂ ਸਾਫ ਹੀ ਪੱਲਾ ਹੀ ਝਾੜ ਦਿੱਤਾ ਸਤਿਗੁਰੂ ਮਹਾਰਾਜ ਦੇ ਅੱਗੇ, ਮੈਂ ਲੈਣਾ ਹੀ ਕੀ ਇਹੋ ਜਿਹੇ ਰਿਸ਼ਤੇਦਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਨ੍ਹਾਂ ਨੇ ਹੱਥ ਜੋੜ ਕੇ ਗਲ ਪੱਲਾ ਪਾ ਕੇ ਆਖਿਆ ਸੀ ਗੁਰੂ ਪਿਤਾ ਜੀ ਇਹ ਤਾਂ ਖੁਸ਼ੀਆਂ ਦੇ ਵਿੱਚ ਜਾ ਰਿਹਾ, ਇਹ ਤਾਂ ਖੁਸ਼ੀਆਂ ਦੇ ਵਿੱਚ ਜਾ ਰਿਹਾ ਹਾਂ ਅੱਜ, ਪਰ ਜੇ ਤੁਹਾਡਾ ਹੁਕਮ ਇਹ ਹੋਵੇ ਨਾ ਪੁੱਤ ਜਾਣ ਦੀ ਬਾਜ਼ੀ ਲਗਾ ਦੀ, ਹੱਸ ਕੇ ਜਾਣ ਦੀ ਬਾਜ਼ੀ। ਜਦੋਂ ਆ ਬੋਲ ਸਤਿਗੁਰੂ ਮਹਾਰਾਜ ਜੀ ਨੇ ਸੁਣੇ, ਉਦੋਂ ਹੀ ਫੈਸਲਾ ਕਰ ਲਿਆ ਸੀ, ਪਰ ਫਿਰ ਵੀ ਜਿਹੜਾ ਪ੍ਰੀਖਿਆ ਦਾ ਸਮਾਂ ਸੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ, ਵਿਆਹ ਦੇ ਜਿਹੜੇ ਪ੍ਰੋਗਰਾਮ ਨੇ ਉਹ ਸੰਪੂਰਨ ਹੋਏ, ਨੇਪਰੇ ਚੜੇ, ਉਦੋਂ ਬਾਅਦ ਜਿੱਥੇ ਅੱਜ ਦੀਵਾਨ ਖਾਨਾ ਹੈ ਚੂਨਾ ਮੰਡੀ ਦੇ ਕੋਲ, ਉੱਥੇ ਦੀਵਾਨ ਸਜਦਾ ਸੰਗਤਾਂ ਆਉਂਦੀਆਂ ਨੇ, ਤੇ ਗੁਰੂ ਨਾਨਕ ਦੇ ਘਰ ਦੀ ਦਰਦੀਆਂ ਸਤਿਗੁਰੂ ਮਹਾਰਾਜ ਬਾਤਾਂ ਪਾਉਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਸਾਈਂ ਮੀਆਂ ਮੀਰ ਦੇ ਨਾਲ ਮਿਲਦੇ ਨੇ ਪਹਿਲੀ ਵਾਰ, ਉਹ ਸਾਈਂ ਮੀਆਂ ਮੀਰ ਜੋ ਗੁਰੂ ਮਹਾਰਾਜ ਦੇ ਨਾਲ ਐਸੀ ਮਿੱਤਰਤਾ ਪਾਉਂਦਾ ਏ, ਉਹ ਮਿੱਤਰਤਾ ਜਿਹੜੀ ਐਨ ਤੋੜ ਨਿਭਦੀ, ਦੋਸਤੀ ਦਾ ਦਮ ਭਰਨ ਵਾਲੇ ਤਾਂ ਬਹੁਤ ਬਣ ਜਾਂਦੇ, ਪਰ ਔਖੇ ਵੇਲੇ ਮੁਸੀਬਤ ਵੇਲੇ ਵੱਡੇ ਵੱਡੇ ਜਿਹੜੇ ਅੱਡੀਆਂ ਨੂੰ ਥੁੱਕ ਲਾ ਕੇ ਤੁਸੀਂ ਭੱਜਦੇ ਵੇਖੀ, ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਪ੍ਰੋਫੈਸਰ ਮੋਹਨ ਸਿੰਘ ਜੀ ਦੀ ਇਹ ਰਵਾਈਏ, ਕਿਉਂਕਿ ਇਹਨਾਂ ਕਵੀਆਂ ਨੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ, ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਮਿੱਤਰਤਾ ਦੀ ਉਹਨਾਂ ਦੋਸਤਾਂ ਦੀ ਗੱਲ ਕੀਤੀ, ਜਿਹੜੇ ਦਾਅਵੇ ਤਾਂ ਵੱਡੇ ਬੰਨਦੇ ਸੀ ਪਰ ਔਖੇ ਵੇਲੇ ਸਾਥ ਛੱਡ ਗਏ। ਸਾਈਂ ਮੀਆਂ ਮੀਰ ਜੀ ਦੀ ਮਿੱਤਰਤਾ ਤੋੜ ਨਿਭਦੀ, ਉਹ ਕਹਿੰਦੇ ਵਿੱਚ ਸੁਖਾਂ ਦੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਵਹਿੰਦੀ, ਪਰਖੇ ਜਾਂਦੇ ਸੱਜਣ ਉਸ ਵੇਲੇ ਜਦ ਬਾਜ਼ੀ ਉੱਠੀ ਪੈਂਦੀ, ਵਿੱਚ ਥਲਾਂਦੇ ਜਿਸ ਤਮ ਸੱਸੀ ਬੈਠ ਸੂਰੇ ਤੇ ਰੋਈ, ਰੁੜ ਗਿਆ ਕਜਲਾ ਰੁੜ ਪੁੜ ਜਾਣਾ ਹੱਥ ਨਾ ਛੱਡਿਆ, ਮਹਿੰਦੀ ਵਫ਼ਾਦਾਰ ਏ ਟੋਟੇ ਟੋਟੇ ਵੀ ਹੱਥ ਦੇ ਹੋ ਜਾਣ ਸਾਥ ਨਹੀਂ ਛੱਡਦੀ, ਕਜਲਾ ਦੋ ਹੱਥੂ ਆਉਣ ਉਹ ਨਾਲ ਹੀ ਵਹਿ ਤੁਰਦਾ। ਇਸੇ ਲਈ ਮਿੱਤਰਤਾ ਦੀ ਮਿਸਾਲ ਬਣੇ ਸਾਈਂ ਮੀਆਂ ਮੀਰ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਗੁਰੂ ਪਿਤਾ ਜੀ ਦੇ ਵੱਲੋਂ ਕੋਈ ਵੀ ਸੁਨੇਹਾ ਨਾ ਆਇਆ, ਪਰ ਅੰਦਰ ਜਿਹੜੀ ਤਾਂਘ ਏ, ਅੰਦਰ ਜਿਹੜੀ ਇੱਛਾ ਏ, ਉਹ ਗੁਰੂ ਦੇ ਦਰਸ਼ਨਾਂ ਦੀ। ਆਪਾਂ ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰਾਂ ਦੇ ਪਾਵਨ ਸ਼ਬਦ ਪੜ੍ਹਦੇ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਦਾਸਾ। ਜਿਹਦੀਆਂ ਅੱਖਾਂ ਤਰਸਦੀਆਂ ਆਪਦੇ ਮਾਹੀ ਦੇ ਦਰਸ਼ਨ ਇੰਤਜ਼ਾਰ ਕਰ, ਗੁਰੂ ਸਦਕੇ ਜਾਂਦਾ ਏ, ਗੁਰੂ ਕੁਰਬਾਨ ਜਾ ਰਿਹਾ ਏ ਉਸ। ਸਤਿਗੁਰੂ ਮਹਾਰਾਜ ਜੀ ਨੇ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੈ ਗੁਰੂ ਦਰਸ਼ਨ, ਇਹ ਸ਼ਬਦ ਲਿਖਦੇ ਨੇ ਜੋ ਚਿੱਠੀਆਂ ਦੇ ਰੂਪ ਦੇ ਵਿੱਚ ਗੁਰੂ ਕੇ ਪਿਆਰਿਓ। ਕਦੇ ਚਤਰਕ ਦੀ ਤਸਵੀਰ ਬਣਾ ਕੇ ਸਤਿਗੁਰੂ ਮਹਾਰਾਜ ਘਰ ਗਏ। ਪਹਿਲੀ ਚਿੱਠੀ ਗਈ, ਜਦੋਂ ਪਹਿਲੀ ਚਿੱਠੀ ਲੈ ਕੇ ਗੁਰੂ ਕਾ ਪਿਆਰਾ ਗਿਆ, ਬਾਬੇ ਪਿਰਥੀ ਚੰਦ ਦੇ ਹੱਥ ਲੱਗ ਗਈ, ਦੂਜੀ ਚਿੱਠੀ ਵੀ ਬਾਬੇ ਪਿਰਥੀ ਚੰਦ ਦੇ, ਜਿਹੜੀ ਤੀਸਰੀ ਚਿੱਠੀ ਜਿੱਥੇ ਤੀਸਰਾ ਅੰਕ ਪਾਇਆ ਸੀ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ। ਬਾਬਾ ਪਿਰਥੀ ਚੰਦ ਜੀ ਨੂੰ ਪੁੱਛਿਆ ਗਿਆ, ਪਹਿਲਾਂ ਵੀ ਕੋਈ ਪੱਤਰ ਆਏ ਨੇ ਗੁਰੂ ਮਹਾਰਾਜ ਜੀ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਉਹਨਾਂ ਨੇ ਸਾਫ਼ ਹੀ ਪੱਲਾ ਝਾੜਿਆ। ਪਰ ਜਦੋਂ ਉਹਨਾਂ ਦੇ ਹੀ ਕਮੀਜ਼ ਦੇ ਵਿੱਚੋਂ, ਜੇਬ ਦੇ ਵਿੱਚੋਂ ਉਹ ਕੱਢੀਆਂ ਗਈਆਂ ਚਿੱਠੀਆਂ, ਫਿਰ ਪਾਣੀ ਉਹ ਪਤਲਾ ਹੋ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ, ਪੰਜ ਗੁਰ ਕੇ ਪਿਆਰੇ ਹੋਰ ਨਾਲ ਗਏ ਲਾਹੌਰ ਤੋਂ, ਅਦਬ ਸਤਿਕਾਰ ਦੇ ਨਾਲ ਲੈ ਕੇ ਆਏ ਨੇ। ਜਦੋਂ ਲੈ ਕੇ ਆਏ, ਸਤਿਗੁਰਾਂ ਦਾ ਫੈਸਲਾ ਸੀ ਗੁਰੂ ਨਾਨਕ ਦੀ ਗੁਰਤਾਗਤੀ ਦੇ ਵਾਰਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਪਰ ਬਾਬਾ ਪਿਰਥੀ ਚੰਦ ਜੀ ਨੇ ਰੌਲਾ ਸ਼ੁਰੂ ਕਰ ਦਿੱਤਾ। ਉਹ ਰੌਲਾ ਪਾ ਰਿਹਾ, ਹੁਣ ਉਹਨੂੰ ਮਾਣ ਕਿਸ ਗੱਲ ਦਾ ਸੀ? ਉਹਨੂੰ ਮਾਣ ਇਸ ਗੱਲ ਦਾ ਇਹ ਆ ਵੀ ਅੱਜ ਤੱਕ ਬੰਦੇ ਦੇ ਅੰਦਰ, ਜਿਨ੍ਹਾਂ ਦੇ ਅੰਦਰ ਇਹ ਗੱਲ ਘਰ ਘਰ ਜਾਂਦੀ ਆ ਨਾ, ਉਹ ਰੱਬ ਨੂੰ ਵੀ ਡੱਬ ਦੱਸਦੇ, ਨਾਲੇ ਪਤਾ ਹੁੰਦਾ ਇਹ ਜਿਹੜੀ ਤਾਕਤ ਆ ਇਹ ਥੋੜੇ ਜਿਹੇ ਸਮੇਂ ਦੀ ਆ। ਹਕੂਮਤਾਂ ਬਣਦੀਆਂ ਨੇ ਜਿਹੜੀਆਂ, ਸਰਕਾਰਾਂ ਬਣਦੀਆਂ, ਇਹ ਸਦੀਵੀ ਨਹੀਂ। ਜੇ ਅੱਜ ਕਿਸੇ ਕੋਲੇ ਗੱਦੀ, ਉਹ ਗੱਦੀ ਕੱਲ੍ਹ ਖੁਸ ਵੀ ਸਕਦੀ। ਵੱਡਿਆਂ ਵੱਡਿਆਂ ਦੀਆਂ ਖੁਸ਼ੀਆਂ ਨੇ। ਗੁਰੂ ਕੇ ਪਿਆਰੇ ਪਿਰਥੀ ਚੰਦ ਕਹਿਣ ਲੱਗ ਪਿਆ, ਜੇ ਮੇਰਾ ਹੱਕ ਮਾਰਿਆ, ਮੇਰੇ ਕੋਲੇ ਮਸੰਦ ਨਹੀਂ, ਸਰਕਾਰ ਦੇ ਦਰ ਤੇ ਮੇਰੀ ਸੁਣੀ ਜਾਂਦੀ, ਮੈਂ ਸਰਕਾਰ ਦੇ ਕੋਲੋਂ ਸਰਕਾਰ ਦੀ ਮਦਦ ਲੈ ਲਿਆ,
ਮੈਂ ਡਾਂਗਾਂ ਦੇ ਜ਼ੋਰ ਤੇ ਗੁਰਤਾ ਗੱਦੀ ਹਾਸਲ ਕਰ ਲਾਂ। ਬਾਬਾ ਪਿਰਥੀ ਚੰਦ ਇਹ ਕਹਿ ਰਿਹਾ ਹੈ। ਜਦੋਂ ਬੋਲ ਬੁਲਾਰਾ ਕਰਦਾ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬੇਟਾ ਤੇਰੇ ਵਾਸਤੇ ਗੱਲ ਸੋਭਦੀ ਨਹੀਂ। ਗੁਰੂ ਨਾਨਕ ਦੇ ਦਰ ਤੇ ਹੀ ਗੁਰੂ ਪੁੱਤਰ ਰੌਲਾ ਪਾ ਕੇ ਬਹਿ ਗਏ। ਮੈਸੇਜ ਕੀ ਜਾਵੇ, ਮੈਸੇਜ ਚੰਗਾ ਨਹੀਂ ਜਾਣਾ। ਸੰਗਤਾਂ ਤੇ ਕੀ ਅਸਰ ਹੋ ਗਿਆ ਜੇ ਤੁਸੀਂ ਰੌਲਾ ਪਾ ਲਓ। ਪਰ ਪਿਰਥੀ ਚੰਦ ਦੇ ਗੱਲ ਪੱਲੇ ਨਹੀਂ ਪੈ ਰਹੀ, ਕਿਉਂਕਿ ਉਹਦੇ ਅੰਦਰ ਹੰਕਾਰ। ਸਤਿਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਬਾਬਾ ਜੀ ਨੂੰ ਸਮਝਾਓ। ਭਾਈ ਗੁਰਦਾਸ ਜੀ ਨੇ ਇੱਥੇ ਇੱਕ ਵਾਰ ਲਿਖੀ, ਗੁਰੂ ਰਾਮਦਾਸ ਮਹਾਰਾਜ ਆਪਦੇ ਸਪੁੱਤਰ ਵੱਲ ਵੇਖ ਜਿਹੜਾ ਬੋਲ ਰਿਹਾ। ਹੁਣ ਜਦੋਂ ਪੁੱਤਰ ਹੀ ਘਰ ਦੇ ਵਿੱਚ ਕਲੇਸ਼ ਪਾ ਕੇ ਬਹਿ ਜਾਵੇ, ਇੱਥੇ ਧਿਆਨ ਨਾਲ ਸੁਣਨਾ ਭਾਈ ਗੁਰਦਾਸ ਜੀ ਦੀ ਵਾਰ। ਉਹ ਕਹਿੰਦੇ ਕੱਟਣ ਚੱਟਣ ਕੁੱਤਿਆ ਕੁੱਤਾ ਹਲਕੇ, ਠੰਡਾ ਤੱਤਾ ਕੋਇਲਾ ਕਾਲਾ ਕਰਕੇ ਹੱਥ ਜਲਾ, ਜਿਉਂ ਚਕਚੁੰਦਰ ਸੱਪ ਦੀ ਅੰਨਾ ਕੋੜੀ ਕਰ ਦਿਖਲਾ, ਜਾਨ ਰਸੌਲੀ ਦੇ ਵਿੱਚ ਵੱਡੀ ਪੀੜ ਰੱਖੀ ਸ਼ਰਮਾ, ਵੰਸ਼ਕ ਪੂਤ ਕੁਲੱਛਣ ਛੱਡਿਆ ਬਣੀ ਨਾ ਵਿੱਚ ਸਮਾਨ। ਦੇਖੋ ਕਿੰਨੀਆਂ ਦਲੀਲਾਂ ਕਮਾਲ ਦੀਆਂ ਦਿੱਤੀਆਂ। ਪਹਿਲਾਂ ਕਹਿੰਦੇ ਕੱਟਣ ਚੱਟਣ ਕੁੱਤੇ, ਕੁੱਤਾ ਪਾਲਦੇ ਆ, ਕੁੱਤਾ ਵਫਾਦਾਰ ਬੜਾ ਪਿਆਰ ਕਰਦਾ, ਇੱਥੋਂ ਤੱਕ ਕਹਿ ਦਿੱਤਾ ਵਿਦਵਾਨਾਂ ਨੇ। ਕਹਿੰਦੇ ਕੁੱਤੇ ਨੂੰ 3 ਦਿਨ ਖਵਾ ਦਿਓ, 3 ਦਿਨ ਉਹ 3 ਦਿਨਾਂ ਦਾ ਖਾਧਾ ਹੋਇਆ ਕਦੇ ਭੁੱਲਦਾ, ਉਹਨੂੰ ਜਦੋਂ ਵੀ ਪੁਚਕਾਰੋਗੇ ਭੱਜ ਕੇ ਤੁਹਾਡੇ ਪੈਰਾਂ ਚ ਲੇਟੇ। ਸਿਰਫ 3 ਦਿਨ ਆ ਬੰਦਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਉੱਤਮ ਉੱਤਮ ਮੰਨਦਾ ਹੈ ਨਾ, ਇਹਨੂੰ 3 ਸਾਲ ਖਵਾਉਂਦੇ ਰਹੋ, 3 ਸਾਲ ਤੇ 3 ਸਾਲ ਬਾਅਦ ਇਹਨੂੰ ਰੁਕ ਜਾਓ, ਇਹ ਤੁਹਾਡਾ 3 ਸਾਲ ਦਾ ਖਾਧਾ ਹੋਇਆ, 3 ਦਿਨ ਤੁਹਾਡਾ ਬੁਰਾ ਸੋਚੇਗਾ, ਬੁਰਾ ਬੋਲਣ ਲੱਗ। ਹੁਣ ਭਾਈ ਗੁਰਦਾਸ ਜੀ ਕਹਿੰਦੇ ਕੁੱਤਾ ਪਾਲਿਆ ਏ, ਉਹਨੂੰ ਪਿਆਰ ਕਰਦੇ ਆ, ਉਹ ਤੁਹਾਡੇ ਅੰਗਾਂ ਨੂੰ ਚੱਟਦਾ ਏ, ਉਹ ਆਪਦਾ ਪਿਆਰ ਜਤਾਉਂਦਾ ਏ। ਪਰ ਜੇ ਕੁੱਤਾ ਹਲਕ ਜਵੇ ਨਾ, ਹੁਣ ਅੱਗੇ ਆਹ ਗੱਲ ਆਖੀ ਹੈ ਭਾਈ ਸਾਹਿਬ ਜੀ ਨੇ, ਕਹਿੰਦੇ ਕੁੱਤਾ ਹਲਕ ਗਿਆ ਉਹੀ ਕੋਇਲੇ ਨੂੰ ਜਦੋਂ ਤਾਂ ਹੱਥ ਲਾਉਂਦੇ ਆ, ਹੱਥ ਸਾੜਦਾ, ਉਹਨੂੰ ਚਿਮਟੀ ਨਾਲ ਤੋੜ ਕੇ ਠੰਡਾ ਕਰ ਲੋ, ਫੇਰ ਹੱਥ ਲਾਓ, ਹੱਥ ਰਸੌਲੀ ਪੈਦਾ, ਜੇ ਅੰਦਰ ਤੁਹਾਡੇ ਰਸੌਲੀ ਹੋ ਗਈ, ਉਹਨੂੰ ਰੱਖਦੇ ਆ ਤੇ ਉਹ ਚੰਗੀ ਨਹੀਂ ਲੱਗਦੀ। ਜੇ ਉਸ ਦਾ ਇਲਾਜ ਕਰਵਾਉਂਦੇ ਆ ਪੀੜ ਹੁੰਦੀ, ਇਸੇ ਲਈ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਸਪੁੱਤਰ ਪੈਦਾ ਹੋ ਜਾਵੇ, ਉਹਨੂੰ ਰੱਖਿਆ ਨਹੀਂ ਜਾ ਸਕਦਾ, ਕਿਉਂਕਿ ਰੋਜ਼ ਕਲੇਸ਼ ਕਰਦਾ ਏ, ਉਹਨੂੰ ਛੱਡਿਆ ਨਹੀਂ ਜਾ ਸਕਦਾ, ਉਹ ਢਿੱਡ ਦੀਆਂ ਅੰਦਰ। ਤਾਂ ਹੀ ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਇਹਨੂੰ ਸਮਝਾਓ ਕੁਝ, ਕਿਹੜੀ ਗੱਲ ਦਾ ਕਲੇਸ਼ ਪਾਈ ਬੈਠਾ, ਜਿਹਦਾ ਹੱਕ ਹੈ ਗੁਰਤਾ ਗੱਦੀ ਤੇ, ਇਹ ਕੋਈ ਸਾਡੀ ਜੱਦੀ ਜਾਇਦਾਦ ਨਹੀਂ, ਉਹ ਗੁਰਤਾ ਗੱਦੀ ਉਸਦੇ ਪਾਸ ਜਾਵੇਗੀ। ਬਾਬਾ ਬੁੱਢਾ ਜੀ ਅੱਗੇ ਹੋਏ ਨੇ, ਉਹ ਬਾਬਾ ਬੁੱਢਾ ਜੀ ਦੀ ਮਹਾਨ ਸ਼ਖਸੀਅਤ ਹੈ, ਜਿਹਨਾਂ ਦੀ ਉਮਰ 113 ਸਾਲ, ਉਹਨਾਂ ਨੇ ਸੇਵਾ ਕੀਤੀ ਕੁੱਲ ਉਮਰ 125 ਸਾਲ, 113 ਸਾਲ ਉਹਨਾਂ ਨੇ ਗੁਰੂ ਨਾਨਕ ਦੇ ਦਰ ਤੇ ਸੇਵਾ ਵਿੱਚ ਲਾਈ, 113 ਸਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਏ, ਇਹ ਨੇ ਉਹ ਸ਼ਖਸੀਅਤ। ਬਾਬਾ ਜੀ ਅੱਗੇ ਹੋਏ, ਬਾਬਾ ਜੀ ਪਿਰਥੀ ਚੰਦ ਜੀ ਨੂੰ ਸਮਝਾਉਂਦੇ ਨੇ ਬੜੇ ਪਿਆਰ ਦੇ ਨਾਲ, ਕਹਿੰਦੇ ਪੁੱਤ ਬਾਪੂ ਨਾਲ ਕਿਉਂ ਝਗੜਾ, ਇਹ ਝਗੜਾ ਨਾ ਪਾ, ਇਹ ਰੌਲਾ ਨਾ ਪਾ, ਉਹਦਾ ਜ਼ਿਕਰ ਢਾਡੀ ਜੱਥੇ ਤੋਂ।

ਬਾਬਾ ਬੁੱਢਾ ਜੀ ਬੜੇ ਪਿਆਰ ਨਾਲ ਆਖਦੇ ਨੇ, ਪਿਰਥੀ ਚੰਦ ਬੇਟਾ ਆਪਣੇ ਪਿਤਾ ਜੀ ਦੇ ਅੱਗੇ ਬੋਲ ਨਾ, ਇਹ ਕਿਉਂ ਰੌਲਾ ਪਾਇਆ ਹੈ? ਵੇਖ ਜਿਹੜਾ ਫੈਸਲਾ ਲਿਆ ਹੈ ਗੁਰੂ ਪਿਤਾ ਜੀ ਨੇ ਉਹ ਠੀਕ ਹੀ ਲਿਆ। ਤੇਰੀਆਂ ਹੋਰ ਵੀ ਸੇਵਾਵਾਂ ਨੇ, ਤੇਰੀਆਂ ਜ਼ਿੰਮੇਵਾਰੀਆਂ ਨੇ, ਤੂੰ ਵੱਡਾ ਹੈ। ਪਰ ਉਹ ਕਹਿੰਦਾ ਬਾਬਾ ਜੀ ਤੁਸੀਂ ਵੀ ਮੇਰੇ ਭਰਾ ਦੇ ਪੱਖ ਦੇ ਵਿੱਚ ਖਲੋਗੇ ਹੋ ਤੇ ਮੇਰਾ ਹੱਕ ਮਾਰਿਆ ਜਾ ਰਿਹਾ ਹੈ, ਮੈਂ ਬੋਲਾਂ ਵੀ ਨਾ। ਉਹਦੇ ਅੰਦਰ ਹਉਮੈ ਅਹੰਕਾਰ, ਉਹ ਕੁਝ ਵੀ ਸੁਣਨ ਵਾਸਤੇ ਤਿਆਰ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਇੱਥੇ ਸ਼ਬਦ ਉਚਾਰੇ ਨੇ, ਕੱਲੇ ਬਾਬਾ ਪਿਰਥੀ ਚੰਦ ਜੀ ਨੂੰ ਨਹੀਂ, ਸਾਨੂੰ ਵੀ ਸਿੱਖਿਆ ਮਿਲਦੀ ਹੈ। ਅੱਜ ਉਹਨਾਂ ਪੁੱਤਰਾਂ ਨੂੰ ਵੀ ਸਿੱਖਿਆ ਮਿਲਦੀ ਹੈ ਜਿਹੜੇ ਪੁੱਤਰ ਮਾੜੀ ਮੋਟੀ ਗੱਲ ਤੋਂ ਆਪਦੇ ਪਿਤਾ ਜੀ ਦੇ ਅੱਗੇ ਬੋਲਣਾ ਸ਼ੁਰੂ ਕਰਦੇ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸੋ ਝਗਰਤ। ਕਹਿੰਦੇ ਪਿਤਾ ਜੀ ਦੇ ਨਾਲ ਕਿਉਂ ਲੜਦਾ? ਜੇ ਹੋਰ ਪਾਪ ਮੰਨਦਾ ਏ ਫਿਰ ਆ ਵੀ ਪਾਪ ਮੰਨ, ਆਪਦੇ ਪਿਤਾ ਜੀ ਦੇ ਮੂਹਰੇ ਬੋਲਣਾ। ਪਰ ਪਿਰਥੀ ਚੰਦ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ। ਉਹ ਕਹਿੰਦਾ ਨਹੀਂ, ਮੈਂ ਫਿਰ ਧੱਕੇਸ਼ਾਹੀ ਕਰਾਂਗਾ, ਮੈਂ ਜ਼ੋਰ ਦੇ ਨਾਲ ਆਪਦਾ ਜ਼ੋਰ ਵਿਖਾ ਕੇ ਲਵਾਂਗਾ। ਤੇ ਪਰੇ ਚਲਿਆ ਗਿਆ ਏ। ਸਮਾਂ ਆਇਆ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਮਹਾਰਾਜ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਉਹ ਜੋਤੀ ਜੋ ਸਮਾ ਗਈ, ਸੱਚਖੰਡ ਨੂੰ ਚਲੇ ਗਏ। ਬਾਬਾ ਪਿਰਥੀ ਚੰਦ ਜੀ ਦਾ ਉਸੇ ਦਿਨ ਤੋਂ ਗੁਰੂ ਸ਼ੁਰੂ ਹੋ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਦੋ ਦਸਤਾਰਾਂ ਲੈ ਕੇ ਆਈ, ਜਿਹੜੀ ਵੱਡੇ ਸਪੁੱਤਰ ਦੀ ਦਸਤਾਰ ਸੀ ਉਹ ਤਾਂ ਬਾਬਾ ਪਿਰਥੀ ਚੰਦ ਜੀ ਨੂੰ ਦਿੱਤੀ ਗਈ, ਪਰ ਜਿਹੜੀ ਗੁਰਤਾ ਗੱਦੀ ਦੀ ਦਸਤਾਰ ਸੀ ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਤੇ ਰੱਖੀ। ਪਿਰਥੀ ਚੰਦ ਉੱਠਿਆ ਤੇ ਉਹਨੇ ਉੱਠ ਕੇ ਸਤਿਗੁਰੂ ਮਹਾਰਾਜ ਦੇ ਸੀਸ ਤੋਂ ਪੱਗ ਦਸਤਾਰ ਖਿੱਚ ਲਈ। ਸਤਿਗੁਰ ਸੋਜੀ ਪਾਈ, ਜਦੋਂ ਖਿੱਚੀ ਸ਼ਾਂਤ ਚਿੱਤ ਬੈਠੇ ਗੁਰੂ ਅਰਜਨ ਦੇਵ ਜੀ ਮਹਾਰਾਜ, ਕਹਿੰਦੇ ਭਰਾਤਾ ਜੀਓ, ਨਾਮ ਜਪੀ ਕਿਹੜੇ ਯੁੱਗ ਦਾ ਤੁਸੀਂ ਵੈਰ ਕਮਾ ਰਹੇ ਹੋ? ਸਾਡੇ ਭਰਾਵਾਂ ਵਰਗਾ ਸਾਕ ਵੀ ਕੋਈ ਨਹੀਂ। ਜੇ ਭਰਾ ਹੀ ਦੁਸ਼ਮਣੀ ਤੇ ਆ ਜਾਵੇ ਉਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੁੰਦਾ ਸਿਆਣੇ। ਤੇ ਬਾਬਾ ਪਿਰਥੀ ਚੰਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੀ, ਉੱਥੇ ਵਿਰਾਜਮਾਨ ਨੇ। ਪਰ ਬਾਬਾ ਪਿਰਥੀ ਚੰਦ ਜੀ ਨੇ ਆਪਣੀਆਂ ਕੁਟਲ ਨੀਤੀਆਂ ਦੁਆਰਾ ਜਿਹੜੀਆਂ ਚਾਲਾਂ ਚੱਲੀਆਂ, ਜਿਹੜਾ ਸਾਰਾ ਪ੍ਰਬੰਧ ਸੀ ਉਹਦੀ ਭਾਵੇਂ ਆਪਦੇ ਹੱਥਾਂ ਦੇ ਵਿੱਚ ਉਹਨੇ ਕਮਾਂਡ ਲੈ ਲਈ ਹੈ, ਮਸੰਦ ਉਹਦਾ ਕਹਿਣਾ ਮੰਨਦੇ ਨੇ, ਸੰਗਤਾਂ ਆਉਂਦੀਆਂ ਨੇ, ਰਸ ਤੇ ਪਾਣੀ ਉਹ ਆਪਣੇ ਪਾਸ ਰੱਖਦਾ ਏ। ਪਰ ਜਿੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਸਥਾਨ ਨੇ, ਗੁਰੂ ਕੇ ਲੰਗਰ ਚੱਲਦੇ ਨੇ, ਸੰਗਤਾਂ ਨੂੰ ਉੱਧਰ ਕਰ ਵੀ ਕਿੰਨਾ ਚਿਰ ਲੰਗਰ ਚੱਲਣਗੇ? ਰਸ ਤੇ ਪਾਣੀ ਤਾਂ ਪਾਉਣਾ ਹੀ ਨਹੀਂ ਲੰਗਰਾਂ ਦੇ ਵਿੱਚ, ਰਸ ਤੇ ਪਾਣੀ ਆਪ ਰੱਖਣਾ। ਨਾਕਾਬੰਦੀ ਕਰਕੇ ਬਹਿ ਗਿਆ ਏ, ਸੰਗਤ ਆਉਂਦੀ ਤੇ ਉਹਦੇ ਕੋਲੋਂ ਰਸ ਦਾ ਪਾਣੀ ਆਪ ਲਿਜਾ ਕੇ ਰੱਖ ਲੈਣਾ। ਪਰ ਸੰਗਤਾਂ ਨੂੰ ਗੁਰੂ ਕੇ ਲੰਗਰਾਂ ਵੱਲ ਤੋਂ, ਗੁਰੂ ਕੇ ਪਿਆਰਿਓ, ਇਹ ਗੁਰੂ ਨਾਨਕ ਦਾ ਦਰ। ਅੱਜ ਵੀ ਆਪਾਂ ਪੰਜਾਬ ਤੋਂ ਉੱਥੋਂ ਵੱਖ ਵੱਖ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਆਪਾਂ ਵੇਖਦੇ ਜਦੋਂ ਛਬੀਲਾਂ ਲੱਗਦੇ ਨੇ, ਕੋਈ ਛਬੀਲ ਸ਼ੁਰੂ ਕਰਦਾ, ਭਾਵੇਂ ਉਹਦੇ ਕੋਲੇ ਰਸ ਦਾ ਪਾਣੀ ਥੋੜਾ ਹੋਵੇ ਪਰ ਸਾਰਾ ਦਿਨ ਉਹ ਛਬੀਲ ਚੱਲਦੀ। ਜਿਹੜੇ ਰਾਹੀਗਰ ਆਉਂਦੇ ਨੇ ਉਹ ਰੁਕਦੇ ਨੇ, ਜਲ ਛੱਕਦੇ ਨੇ, ਉਹ ਵੀ ਆਪਦਾ ਦਸਵੰਧ ਕੱਢਦੇ ਆ, ਕੋਈ 50 ਦੇ ਗਿਆ, 100 ਦੇ ਗਿਆ, ਕੋਈ 500 ਦੇ ਗਿਆ। ਇਹ ਐਵੇਂ ਭੁਲੇਖਾ ਹੀ ਹੁੰਦਾ ਏ, ਇਹ ਗੁਰੂ ਨਾਨਕ ਦੇ ਦਰ ਦਾ ਕਾਰਜ ਕਿਵੇਂ ਚੱਲੇਗਾ? ਕਾਰਜ ਇਹ ਗੁਰੂ ਮਹਾਰਾਜ ਆਪ ਨੇ। ਹੁਣ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੀ ਹਾਲਤ ਆ ਬੜੀ ਪਤਲੀ ਹੋਈ, ਲੰਗਰ ਕਿਤੇ ਮਸਤਾਨੇ ਨਾ ਹੋ ਜਾਣ। ਪਰ ਵੇਖੋ ਹੁਣ ਗੁਰੂ ਨਾਨਕ ਦੇ ਦਰ ਦੀ ਇਹ ਆ ਗੁਰੂ ਦੀ ਕਲਾ, ਜਦੋਂ ਕਲਾ ਵਰਤਦੀ। ਬਠਿੰਡੇ ਇਲਾਕੇ ਤੋਂ ਇੱਕ ਵਪਾਰੀ ਗੰਗਾ ਰਾਮ, ਉਹਨੇ ਆਪਦੇ ਊਠਾਂ ਦੇ ਉੱਤੇ ਬਾਜ਼ਰਾ ਲੱਦਿਆ, ਲਾਹੌਰ ਦੀ ਮੰਡੀ ਵੇਚਣ ਜਾ ਰਿਹਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਆਇਆ, ਉਹਨੇ ਆਪਦੇ ਸਾਰੇ ਸੇਵਾਦਾਰ ਨੂੰ ਆਖਿਆ ਵੀ ਆਪਣਾ ਸਾਰੇ ਉੱਠਾ ਤੱਕ ਅੰਮ੍ਰਿਤਸਰ ਸਾਹਿਬ ਵੱਲ। ਉਹ ਕਹਿੰਦੇ ਸੇਠ ਜੀ, ਲਾਹੌਰ ਦੀ ਮੰਡੀ ਤਾਂ ਸੁਣਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਹੜੀ ਮੰਡੀ ਲੱਗਣ ਲੱਗ ਪਈ? ਉਹ ਗੰਗਾ ਰਾਮ ਕਹਿੰਦਾ ਇੱਥੇ ਵੀ ਇੱਕ ਮੰਡੀ ਲੱਗਦੀ, ਇੱਥੇ ਵੀ ਇੱਕ ਮੰਡੀ ਲੱਗਦੀ।
ਇੰਨੀ ਗੱਲ ਆਖੀ ਉਹਦੇ ਸੇਵਾਦਾਰੇ ਨੇ ਸਾਰੇ ਊਠ ਸੀ ਜਿਹੜੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਮੁੜਦੇ ਨੇ ਆ ਕੇ ਗੁਰੂ ਕੀ ਨਗਰੀ ਦੇ ਵਿੱਚ ਉਹਨੇ ਸਤਿਗੁਰੂ ਮਹਾਰਾਜ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਅੱਗੇ ਹੋ ਕੇ ਆਪ ਬੇਨਤੀ ਕੀਤੀ ਦਾਤਾ ਮੈਂ ਵਾਜਰਾ ਲੈ ਕੇ ਵੇਚਣ ਜਾ ਰਿਹਾ ਸੀ ਪਰ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਤੇ ਮਿਹਰ ਕਰ ਦਿਓ ਬਖਸ਼ਿਸ਼ ਕਰ ਦਿਓ ਮੈਂ ਗੁਰੂ ਕੇ ਲੰਗਰਾਂ ਵਾਸਤੇ ਇਹ ਵਾਜਰਾ ਦੇਣਾ ਚਾਹੁੰਦਾ ਕਹਿੰਦੇ ਸੌ ਸੌ ਮਣ 500 ਮਣ ਹੋ ਗਿਆ ਸੀ ਉਹ ਗੁਰੂ ਕੇ ਲੰਗਰਾਂ ਚ ਪਾਉਂਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਗੰਗਾ ਰਾਮ ਤੂੰ ਵਪਾਰੀ ਅਸੀਂ ਇਸ ਦੀ ਰਕਮ ਜ਼ਰੂਰ ਉਤਾਰਾਂਗੇ ਵਿਸਾਖੀ ਦੇ ਪੁਰਬ ਆ ਰਹੇ ਨੇ ਵਿਸਾਖੀ ਦੇ ਪੁਰਬ ਆਏ ਸੰਗਤਾਂ ਆਈਆਂ ਚੜਾਵਾ ਆਇਆ ਮਹਾਰਾਜ ਜੀ ਨੇ ਗੰਗਾ ਰਾਮ ਨੂੰ ਆਵਾਜ਼ ਮਾਰੀ ਜੋ ਉਸ ਸਮੇਂ ਉੱਥੇ ਰੁਕਿਆ ਹੋਇਆ ਸੀ ਆਵਾਜ਼ ਮਾਰ ਕੇ ਆਖਿਆ ਗੰਗਾ ਰਾਮ ਫਿਰ ਮੰਗ ਜੋ ਕੁਝ ਮੰਗਣਾ ਤੇਰੀ ਰਕਮ ਕਿੰਨੀ ਕੁ ਬਣਦੀ ਜੋ ਬਾਜਰਾ ਤੂੰ ਗੁਰੂ ਕੇ ਲੰਗਰਾਂ ਚ ਪਾਇਆ ਨਾ ਤੂੰ ਉਸ ਦੀ ਰਕਮ ਜਿੰਨੀ ਮੰਗਦੀ ਹੈ ਉਹ ਮੰਗ ਅਸੀਂ ਦੇਣ ਵਾਸਤੇ ਤਿਆਰ ਹਾਂ ਹੁਣ ਗੰਗਾ ਰਾਮ ਹੱਥ ਜੋੜ ਕੇ ਕਹਿੰਦਾ ਮਾਲਕਾ ਨਹੀਂ ਹੁਣ ਮੈਂ ਰੁਪਈਆਂ ਦੇ ਵਿੱਚ ਰਕਮ ਨਹੀਂ ਲੈਣੀ ਜੇ ਮਾਤਸ਼ਾਹ ਤੁਸੀਂ ਮੇਰੇ ਤੇ ਤੁੱਠੇ ਹੋ ਮੇਰੇ ਤੇ ਇੱਕ ਕਿਰਪਾ ਕਰ ਦਿਓ ਮੇਰੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਹੈ ਗੰਗਾ ਰਾਮ ਗੁਰੂ ਮਹਾਰਾਜ ਦੇ ਅੱਗੇ ਬੇਨਤੀਆਂ ਕਰ ਰਿਹਾ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

0: ਤੇਰੇ ਆਸਰੇ ਹੀ ਭਵ ਜਲ ਤਰਨਾ
1: ਹਾਲ ਸੱਚ ਦਾ ਵਪਾਰ ਹੁਣ ਕਰਨਾ ਤੇਰੇ ਆਸਰੇ ਹੀ ਭਵ ਜਲ ਤਰਨਾ
0: ਹੁਣ ਗਾਉਰਸ ਪਾਲ ਸਾਰੀ ਜ਼ਿੰਦਗੀ

ਹੱਥ ਜੋੜ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਜੋਦੜੀ ਕਰ ਰਿਹਾ, ਦਾਤਾ ਇਸ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦੇ, ਨਾਮ ਦਾ ਖਜ਼ਾਨਾ ਪਾ ਦੇ, ਅੱਜ ਤੋਂ ਤੇਰੇ ਗੁਣ ਗਾਉਣੇ ਨੇ ਇਹ ਮੇਰੇ ਮਾਲਕਾ, ਮੇਰੇ ਤੇ ਮਿਹਰਾਂ ਕਰ ਦੇ। ਉਸ ਗੰਗਾ ਰਾਮ ਤੇ ਕਿਰਪਾ ਬਖਸ਼ਿਸ਼ ਹੋਈ। ਗੁਰੂ ਕੇ ਪਿਆਰਿਓ, ਬਠਿੰਡੇ ਇਲਾਕੇ ਦੇ ਵਿੱਚ ਉਹ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰ ਰਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਵਪਾਰਕ ਸੋਚਣੀ ਦੇ ਮਾਲਕ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਹੀ ਪਰਿਵਾਰ ਦੇ ਵਿੱਚ ਵੱਡੇ ਭਰਾਤਾ ਦੀਆਂ ਇਹੋ ਜਿਹੀਆਂ ਚਾਲਾਂ ਦਾ ਗੁਰੂ ਕੇ ਪਿਆਰੇ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ। ਅਖੀਰ ਜਦੋਂ ਸਤਿਗੁਰੂ ਮਹਾਰਾਜ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਦਾ ਪ੍ਰਚਾਰ ਸ਼ੁਰੂ ਕੀਤਾ, ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਹਿਲਾਂ ਨੀਂਹ ਰੱਖੀ, ਜਿੱਥੇ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ। ਪਹਿਲਾਂ ਉਸ ਅਸਥਾਨਾਂ ਨੂੰ ਤਿਆਰ ਕੀਤਾ ਹੈ। ਇਹ ਗੁਰੂ ਦੇ ਪਰਉਪਕਾਰ ਨੇ ਪਹਿਲੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਆਪਾਂ ਜੁੜਨਾ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿੱਤਾ। ਪੂਰੇ ਗੁਰ ਕੇ ਜਗਤ ਬਚਾਤਾ, ਨਾਨਕ ਨਾਮ ਜਲਾਏ ਸਾਚਾ, ਪੂਰੇ ਭਾਗ ਕੋ ਪਾਏ ਦਾ ਵਰ ਮਹਲਾ ਦੀਜਾ ਗਰ ਗਰ ਵਾਇਆ ਮਨਾਇਆ ਹਵੇ ਕਿਰ ਕਰੇ ਜਬ ਕਰਤਾ ਜੁਣ ਸਾਚਾ ਮਨ ਮੁਝਾਏ ਦਾ ਮਾਇਆ ਮਾਈ ਤ੍ਰੇ ਗੁਣ ਰੂਰ ਜਮਾਇਆ ਜਰੇ ਵੀਰ ਬ੍ਰਹਮੇ ਨੂੰ ਫਰਮਾਇਆ ਬਾਰੇ ਮਹਾ ਭਾਰਤੀ ਕਾਰ ਇਸ ਜਗ ਮੈਂ ਸੋਚੀ ਪਾਇਦਾ ਦੇਖਣੇ ਸਾਰ ਨਾਮ ਗੁਰਬਾਣੀ ਕਰਤੀ ਜਗਾਨ ਦੁਰਸ਼ਵਾਣੀ ਤੇ ਹਰ ਨਾਮ ਪਾਇਦਾ ਨਾਮ ਨਾ ਜਿਦੇ ਵਧਾ ਜਮਕਾਲੇ ਦੂਜੇ ਪਾਏ ਜਿਦਾ ਦੁੱਖ ਪਾਏ।

ਜੂਹਾ ਰਮਦਨ ਥੋੜੇ ਹੋਵੇ ਜਾਂਦੇ ਬਿਲਬਨ ਲਾਇਆ ਦਾ ਨਹੀਂ ਮੰਨ ਭੈ ਭਾਈ ਰੰਗਾਏ ਰੰਗ ਚਾਚੀ ਮੈਂ ਜਮਾਏ ਪੂਰੇ ਭਾ ਕੋ ਰੰਗ ਆਏ ਗੁਰਮਤੀ ਰੰਗ ਚੜਾਏ ਦਾ ਅਨੁਭਵ ਕਰੇ ਭਗਵਾਨ ਮੇਰੇ ਕੋ ਕਬੀਰ ਭਗਵਾਨ ਜੇ ਲਾਗੇ ਜਨਮ ਹੋਇਆ ਜੇ ਦੇਖੋ ਮੇਰਾ ਭਰਾ ਅੰਦਰ ਆਪਣਾ ਭਾਇਆ ਗੁਰ ਬਜਾਦੀ ਹਰ ਵੇਲਾ ਜੇ ਪ੍ਰਭੂ ਜਾ ਪਾਰਾ ਨਾਮ ਮੂਲ ਕੋ ਪਾਇਆ ਦਾ ਜੋ ਕਾਇਆ ਕੀ ਕੀ ਕਹਿੰਦਾ ਨਾਮ ਭੰਡਾਰੇ।

ਕੋਈ ਨਾਮ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ।

ਤਾਣ ਦਿਉ ਟਿਆ ਦਿਉ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਟਾ ਪੁਰ ਜਗਮਾਪ ਕਰਨਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖਾ ਸੁਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖਿਆ ਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Yeah.

package. ਜਿਉਂ ਕਿ ਸਾਰ ਨਾ ਜਾਣੈ ਤੇ ਸਿਉਂ ਕਿਸ ਨਾ ਕਹੀਐ ਜਾਣੈ ਮੂਰਖ ਸਿਉਂ ਨੈ ਲੂਝ ਪ੍ਰਾਣੀ ਹਰ ਜਪੀਐ ਪੰਨਰ ਬਾਣੀਏ ਨਾ ਕਰ ਚਿੰਤ ਚਿੰਤਾ ਹੈ ਕਰਤੀ ਹਰ ਦੇਵੈ ਜਲ ਤਲ ਜੀ ਜਨਤਾ ਜਗਤ ਹੈ ਅਚਿੰਤ ਦਾਨ ਦੇ ਪ੍ਰਭ ਮੇਰਾ ਨਿਤ ਪਾਤਰ ਪੀਟ ਭਾਣੀ ਹੈ ਨਾ ਕਰਾਜ ਮੀਤ ਸੁਧ ਭਾਈ ਨਾ ਕਰਾਜ ਕਿਸੇ ਸਾਹ ਵਿਹਾਰ ਕੀ ਕਰਾਈ ਮੇਰਾ ਨਾਮ ਹੈ ਕਬੀਲੀ ਨਾਹੀ ਹਰ ਜਪੀ ਹੈ ਗਰਮ ਪਾਣੀ ਹੈ ਮੇਰੇ ਨਾਮ ਜਪੋ ਬਨ ਭਾਰੀ ਸਭ ਆਜਾ ਮੰਜਾ ਪੂਰੈ ਥਾਰੀ ਜੇ ਨਾਨਕ ਨਾਮ ਜਪੋ ਭਵ ਖੰਡਨ ਸੁਖ ਸਹਿਜੇ ਰਹਿਣ ਬਿਹਾਣੀ ਹੈ ਜਿਨ੍ਹਾਂ ਜੀਵੈ ਤਿੰਨ ਜੁਗ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਇਸ ਕੀ ਪਤ ਰੱਖੈ ਜੈ ਪੁਸ਼ੂ ਵੇਦ ਪ੍ਰਾਣੀਏ ਜਿਸ ਹਰ

ਜਿਉਂ ਕਮਲ ਰਹਿ ਵਿੱਚ ਬਾਣੀ ਵਿਦਿਆਵੇਂ ਸੇਵਾ ਸਾਇਨ ਪਾਈ ਜਨਮ ਰਹਿ ਫਿਰ ਅਵੈ ਜਾਈ ਸੂਤ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭੰਗ ਤੂੰ ਸਵਾਮੀ ਜਿਨਕੀ ਉੱਪਰ ਗੱਲ ਤੁਰਾਣੀ ਹਰ ਨਾਮ ਜਿਨੀ ਹਿੰਦਾ ਧਿਆਇਆ ਪਰਮ ਪਾਇਆ ਜਿਨ ਸੇਵਾ ਦਿਨ ਜਗਵਾਇਆ ਸੇਵਾ ਵਜੋਂ ਗਾਣੀ ਤੂੰ ਜਾਵੇਂ ਵਰਤਾਰ ਜਗਨਾਥ ਤੂੰ ਹਰ ਜਪੈ ਨਿਜ ਗੁਰ ਮਤ ਕਹਾ ਹਰ ਕੀ ਸਰਣ

பிறகு நீரே நறு நிவாரண சர்வசுதாரணம் பிரிக்கின்ற ਮਨ

ਕਿਰਪਾ ਕਰਿਆ ਕਰੋ ਆਪਣੇ ਪਿਓਜਿਆਂ ਨੂੰ ਚਾਹੀਦੇ ਹੈ, ਮੈਨੂੰ ਦੋ ਲਈਏ ਪ੍ਰਭ ਦੋ ਲਈਏ ਕਿਰਪਾ ਕਿਰਪਾ ਕਿ ਨਹੀਂ ਕਰੋ ਤੁਹਾਨੂੰ ਕਿਹਾ ਚਾਹੀਦਾ ਮਰਜ਼ੀ ਕਰ ਕਮਾਈ ਪ੍ਰਤੀਤ ਬਣੀ ਪ੍ਰਭ ਤੇਰੀ ਕਹਿੰਦ ਗਈ ਹੋ ਮੈਂ ਮਤ ਮੇਰੀ ਅੰਗੇ ਗੱਲ ਕੀ ਹੈ ਪ੍ਰਭ ਆਪਣਾ ਜਗ ਮੈਂ ਜਗੋ ਜਗਦੀ ਜੈ ਵੱਲ ਵੱਲ ਜਾਈ ਸਭ ਆਪਣੀ ਇੱਛਾ ਹੈ ਕਿਵੇਂ ਦੂਜਾ

સુખવાસી

ਹੈਲੋ।

0: ਟੁੱਟੀ ਜਾਏ
1: ਬਰਾਬਰ ਹੀ ਕਹਿੰਦੇ।

ਕਰਤਾ ਕਾਰਨ ਕਰਨਾ ਸੇਠੋ ਪਾਏ ਧਰੀ ਸਭ ਧਰਨ ਨਾਨਕ ਹਰ ਦੁਆਰੇ ਕਰ ਭਾਵੇ ਲਾਜ ਰਖਾਇਦਾ ਅਜੂਰੇ ਮਲਾ ਬੰਗਾ ਕੋਂਕਾਰ ਜੀ ਪ੍ਰਚਾਰ ਅਜੂਰੇ ਵੀ ਤੂੰ ਹੈ ਬਣ ਗਈ ਆਪ ਸਾਰੇ ਆਪਣਾ ਗਿਆ ਕੇ ਆਪ ਆਪ ਰਹਿ ਕਾਰੋਬਾਰੀ ਇੱਕ ਭੁੱਖੇ ਕਿ ਤਰਫ ਭਾਈ ਸਮਝੇ ਤੇਰਾ ਪਾਰਨਾ ਆਪੇ ਸੱਤ ਸੱਤ ਸੱਤ ਸਾਚਾ ਬਹੁਤ ਬਹੁਤ ਭਗਤ ਸੰਕਰਾਚਾ ਆਪੇ ਗੁਰੂ ਆਪੇ ਪ੍ਰਗਟ ਆਪਣਾ ਆਪ ਪਸਾਰਨਾ ਸਦਾ ਸਦਾ ਸਦ ਹੋਣ ਹਾਰਾ ਉਚਾ ਕੰਮਾ ਕਰ ਊਣੇ ਪਰੇ ਪਰੇ ਪਰ ਊਣੇ ਇਹ ਚਲਦਾ ਸਵਾਮੀ ਕੇ ਕਰਨਾ ਮੁਗਲਾਈ ਉੱਥੇ ਜਾ ਰਾਣੀ ਦੇ ਬਾਗ ਮਦਾ ਪਾਣੀ ਸੁਣਨ ਮਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਪਰ ਕਰ ਕੀਤਾ ਹੋਇਆ

ଯୋଉଟା ମୁଁ ଆମର ରାଧି ମେରେ ସ୍ୱାମୀ ବାହାର ଇଏ ମେରେ ଇଏ କହିଲା।

ਕਰਕੇ ਮੈਨੂੰ ਡਾਕਟਰ ਕੋਲ ਆਪਣਾ ਪੂਰਾ ਕਰਮ ਲਟਕਾ ਗਿਆ।

비유라 허원하는 거지.

ਚੱਕਰ ਗਦਾ ਹੈ ਧਾਰੀ ਮਾਂ ਛੱਡਦੀ ਦੇ ਜਾਂਦਾ ਮੁੱਖ ਪਾਣੀ ਜਨਮ ਤਰ ਭਗਵਾਨ ਜੀ ਪਹਿਲਾ ਮੈਂ ਗੰਟ ਨਾ ਆ ਗਏ ਫਿਰ ਆਊਂਗਾ ਮੈਂ ਕਹਿੰਦਾ ਨਹੀਂ ਕਿਹਾ ਕਿ ਇਹ ਜਾ ਨਲ ਤਰ ਆਇਆ ਮਈਆ ਇਸ ਲੋਕ ਪਿਆਲ ਵਜੇ ਨਹੀਂ ਪਤਾ ਉਹ ਅਰਸ ਥਾਂ ਜਿਸ ਹੈ ਆ ਭਗਾ ਦੁਖ ਪੈ ਭੰਜਨ ਗਾ ਨਿਵਾਰਨ ਹੈ ਭਗਵੰਨ ਅਦੀ ਦੋਗਤ ਨੀਰ ਕਿਰਪਾਲਾ ਗੁਣੇ ਨਾ ਕਿਤੇ ਹੀ ਹੈ ਭਿਗਾ ਮਾਲੋ ਜੋ ਮਿਲਾਈ ਜੈ ਮਿਲਾਈ ਆਪੋ ਕੋਏ ਨਾ ਪਾਵੇਗਾ ਅਰੇ ਗੋਬੀ ਅਰੇ ਗੋਣਾ ਅਰੇ ਗੋਬੀ ਰਾਵੇ ਆਪ ਕੋ ਪਾਵੈ ਉਸ ਲੇਪ ਨਾਈ ਇੱਕ ਤਿਲ ਰੰਗਾ ਇੱਕ ਜੀਵ ਰੱਬ ਕਹਿ ਚੰਗਾ ਉੜ ਗਏ ਜਾਤ ਪਿਤ ਸਰਣਾਇਆ ਦੂਤਰ ਹੈ ਮੈਂ ਅਗਰ ਭਲਾਈ ਜਾ ਕਰ ਰੱਖੋ ਸਾਹ ਚੰਦਰ ਕਹਿ ਚੰਗ ਚੰਗਾ

0: ਤੇਰਾ ਰੰਗ ਰਤੇ ਤੁਧ ਜਿਹੇ ਬਿਰਲੇ ਕੇ ਭਾਲਕ ਜਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਚਰਾ ਨਹੀਂ ਕਹੂੰ ਵੇਰਾ ਜਿਨ ਕੇ ਜੰਗ ਪਰਮ ਪਦ ਪਾਈ ਤੇਰਾ ਸੰਗੀ ਹੈ ਨਲਕਾ ਜਾਈ ਮੀਤਾ ਮੇਰਾ ਸੋਈ ਤੂੰ ਕੋਈ ਕੰਮ ਕਰੋ ਅੰਕਾਰ ਤੇ ਜਾਏ ਤੇ ਜਾਨ ਕਾ ਉਪਦੇਸ਼ ਨਿਰਮਾਲ ਕਾ ਤੁਧ ਨਹੀਂ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਮਲੇ ਹਰੀ ਸਤਿਗੁਰ ਪੂਰੇ ਜਿਨ ਖੰਡਿਆ ਭਰਮ ਨਾਲ ਕਾ ਆਚਾਰ ਪ੍ਰਭ ਵਿਚਰਾ ਨਹੀਂ ਹਾੜ ਪੈਰ ਹਰ ਹਰ ਤੋ ਧਿਆਈ ਇਹਨਾਂ ਨੂੰ ਪਸੰਦ ਤੇਰਾ ਰੰਗ ਰਾਤੇ ਤੂੰ ਸਮਰੱਥ ਬਡਾਲਕਾ ਮਾਰੂ ਮਹਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਚਰਨ ਕਮਲ ਹਿਰਦੇ ਨਿਤ ਧਾਰੀ ਗੁਰਪੂਰਾ ਕਿਨ ਕਿਨ ਨਮਸਕਾਰੀ। ਅੱਛਾ।

ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਮੇਰਾ ਹੀ ਹਰੈ ਰਤਨ ਨਾਮ ਹਰ ਬਸਿਆ, ਗੁਰੂ ਹੱਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰ

ਜਿਨ ਸਾਧ ਉਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਮਥ ਮੋ ਕੌਕੀ ਜੈ ਦਾਸ ਦਾਸ ਦਾਸਨ ਕੋ

हमंदले कौ गुरियंचल दीजै जन नानक चलह मिलंथा। वाहिगुरु जी का खालसा, वाहिगुरु जी की फतेह। एक ओंकार सतनाम करता प्रश्न तो निरंतर मूर्त अलिनी से पुंगर प्रसाद जप और सच जुगा सच है भी सच नानक होसी भी सच सोचै सोच न होए जे सोची लख वार चुपै चुप न होए जे लाए रहन उतार भुखिया भुख न उतरी जे बन्ना प्रिया भार सह सो सियाणपन लख होहे ता एक ना चलै नाल किव सचियारा होई है किव कूड़ै तुटै पार हुकम रजाई चलना नानक लिखिया नाल हुक्मी होनो आकार हुक्म न कहया जाई हुक्मी होन जी हुक्म मिलै वडियाई हुक्मी उत्तम नीच हुक्म लिख दुख सुख पाई है एक ना हुक्मी बख्शी सिख हुक्मी सदा पवाई है हुक्म अंदर सब को बाहर हुक्म ना कोई नानक हुक्म जे बुझै ता हो मैं कहे ना कोई गावे को तान होवे किसै तान गावे को दात जाने निशान गावे को गुण वडियाई चार गावे को विद्या विखम विचार गावे को साज करे तन खे हंगावे को जी लै फिर दे गावे को जापै दिसै दूर गावे को वेखे हाथ राह दूर कथना कथी ना आवै तूट कात कात कथी कोटि कोट कोट देंदा दे लेंदे थक पाहे जुगा जुगंत्र खाही खाहे हुक्मी हुक्म चलाए राह नानक विकसै वे प्रवाह साचा साहिब साच नाहि भाख्या भाव पार वाख्या मंगै देह दे दात करे दातार फिर क्या अग्गे रखी है जिद सह दरबार मुहाव के बोलन बोली प्यार अमृत वेला सच नाम वड्याई विचार करमिया वै कपड़ा नदरी मोह द्वार नानके वह जानिया सब आपे सच यार थापे न जाए कीता ना होए आपे आप निरंजन सोए जिन से व्या तिन पाया मान नानक गाविया गुणी निधान गाविया सुनिया मन रखिए भाव दुख पर हर सुख कर लै जाए गुरमुख नादं गुरमुख वेदं गुरमुख रहया समाई गुर ईसर गुर गोरख ब्रह्मा गुर पार्वती माई जे हो जाना आखा नाही कहना कथन न जाए गुरा एक देह बुझाई सब नानिया का एक दाता सो मैं विसर न जाई तीर्थ नहावा जे तिस भावा बिन पाणे के नाहे करी जेती सिर ठोपाई वेखा बिन करमा के मिलाए लई मत विच रतन जवाहर माणिक जे एक गुर की सिख सुनी गुरा एक देह बुझाई सब नानिया का एक दाता सो मैं विसर न जाई जे जुग चारे अर्जा होर दसोनी होए नवा खंडा विच जानिया नाल चलै सब कोय चंगा नाम रखाए कह जस कीर्त जग ले जे तस नदर ना आवई तां वात ना पुछै के कीटा अंदर कीट कर दोषी दोस्त रे नानक निर्गुण गुण करे गुणवंतिया गुण दे तेहा कोय न सुझै जे तस गुण कोय करे सुनया सिद्ध पीर सुरनाथ सुने तरत तहलो आकाश सुने दीप लो पाताल सुने पोहि ना सकै काल नानक भगता सदा विगास सुने दुख पाप का नास सुने ईश्वर ब्रह्मायन सुने मुख सला हनुमन सुने जोग जोग तन भेद सुने शास्त्र सिमरत वेद नानक भगता सदा विगास सुने दुख पाप का नास सुने सत संतोख ज्ञान सुनया अड़ सड़काए स्नान सुने पड़ पड़ पावह मान सुने लागै सह ध्यान नानक भगतां सदा विगास सुने दुख पाप का नास सुने सरा गुणा के गाह सुने सिख पीर पातशाह सुने अंधे पावह राह सुने हाथ वै सगाह नानक भगतां सदा विगास सुने दुख पाप का नास मन्नी की गत कही न जाए जे को कह पिछै पछताए कागद कलम न लिखण हार मन्ने का बह करन विचार वै सनाम निरंजन होए जे को मन जाने मन कोए
ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸੁ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੁਨਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭੇਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੜੀ ਕਲਾਮ ਨੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾ ਹੋਏ ਕੋਕ ਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨੰਦਾ ਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਤ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੀਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਅਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤੇਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਾ ਸੁਖੇ ਮੂਤ ਪਲੀਤੀ ਕੱਪੜੋਏ ਦੇਸਾ ਬੂਨ ਲਈਐ ਧੋਏ ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਪੁਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖਲਾ ਜਾਹੁ ਆਪੇ ਬੀਜਾ ਪੇ ਖਾਹੁ ਨਾਨਕ ਹੁਕਮੀ ਆਵਹ ਜਾਹੁ ਤੀਰਥ ਸਭ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੁ ਅੰਤਰਗਤ ਤੀਰਥ ਮਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਨਵਾਓ ਸਤ ਸੁਹਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਹਰ ਤੀ ਮਾਹ ਹੁਕਮ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲੇਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਫ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅਗੈ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾ ਸਾਇਆ ਗਾ ਸੋੜ ਕੋੜ ਭਾਲ ਥਕੇ ਵੇਦ ਕਹਿਨਕ ਵਾਤ ਸਹਿ ਸੁਠਾਰੈ ਕਹਿਨਕ ਤੇਬਾ ਅਸਲੂ ਇੱਕ ਧਾਤ ਸਹਿ ਸੁਠਾਰੈ ਕਹਿਨਕ ਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈਵਾ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨੋ ਨਾ ਵਿਸਰੈ
ਅੰਤ ਨਾਮ ਸਿਫਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਵੇ ਤਾ ਕਿ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕਾਓ ਜਾਣੈ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਖਾਏ ਕਿਤੇ ਆਂਦੂ ਭੁੱਖ ਸਦ ਮਾਰੇ ਭੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਇਓ ਜਾਣੈ ਜਿਤਿਆ ਮੁਖ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਆਂ ਮੁੱਲ ਭੰਡਾਰ ਮੁੱਲਾ ਵਹਿ ਅਮੁੱਲ ਲੈ ਜਾਹਿ ਅਮੁੱਲ ਪਾਹਿ ਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲੋ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਨਵੇਂ ਆਖੇ ਇੰਦਾ ਆਖੇ ਗੋਪੀਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕੈ ਕੇ ਕੇ ਜੇ ਵਿੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਲ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵੈ ਧੋਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਵਰਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸੈ ਆਦੇਸ ਸਾਧ ਨੀਲਾ ਨਾਦ ਨਾਥ ਜੁਗ ਜੁਗ ਏਕੋ ਇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧੇਵਰਾ ਸਾਧ

ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੂ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣੂ ਆਦੇਸ ਤਸਾਇਆ ਦੇਸ ਆਦਾ ਨੀਲਾ ਨਾਦਾ ਨਾ ਜੁਗ ਜੁਗ ਇੱਕ ਹੋਵੇ ਸਾਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾਇਆ ਦੇਸ ਆਦਾ ਨੀਲਾ ਨਾਦਾ ਨਾ ਜੁਗ ਜੁਗ ਇੱਕ ਹੋਵੇ ਸਿੱਖ ਦੂਜੀ ਬਹੁ ਲੱਖ ਹੋਏ ਲੱਖ ਹੋਵਾ ਹੈ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀ ਸੇ ਤਰਾਹੇ ਪਤ ਪੌੜੀਆਂ ਚੜ੍ਹੀ ਹੋਵੇ ਇੱਕੀ ਸੁਣ ਗੱਲਾਂ ਆਕਾਸ਼ ਕੀਟਾਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾ ਤਿਸ

ਤਿਥੈ ਸੋਹਣ ਪੰਥ ਪਰਵਾਰ ਨੂੰ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਇ ਉਹ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਵ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹੇ ਪਿਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤ ਮਹੰਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹਿ ਨਾ ਉਹ ਹਿਮਰ ਹੈ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣ ਜੇ

ਜਤ ਪਾਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਰ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ

ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਿਆਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤੈ ਪ੍ਰਸਾਦ ਚੱਕਰ ਚਿਹਨੇ ਅਰਬਰੰਜਾ ਤਰਪਾਤ ਨਾ ਹਿੰਜੇ ਰੂਪਰਾਂਗਰ ਰੇਖ ਭੇਖ ਕਉ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤ ਹੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨਿਤ ਨਿਤ ਬੰਤਰਨ ਕੈ ਤੈ ਸਰਮਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਟਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋ ਏਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ ਨਮਸਤਾਂ ਨਿਰਭੇਸ਼ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਤਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਧੂਤੇ ਨਮਸਤਾਂ ਅਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤੰ ਅਗਾਹੇ ਨਮਸਤਾਂ ਬਾਹੇ ਨਮਸਤੰ ਪ੍ਰਵਰਗੇ ਨਮਸਤਾਂ ਸਰਗੇ ਨਮਸਤੰ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰ ਨਮਸਤੰ ਨਿਰਾਸਰ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤਾਜਵੇ ਅਦੇਸ਼ ਅਦੇਸ਼ੇ ਨਮਸਤਾਂ ਅਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤਾਂ ਅਭੇਵੇ ਨਮਸਤਾਂ ਜਨਮੇ ਨਮਸਤਾਂ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਜਰਾਰ ਨਮਸਤਾਂ ਕਿਰਤਾਰ ਨਮੋ ਧੰਦੇ ਨਮੋ ਅਵੰਦੇ ਨਮਸਤਾਂ ਅੰਮ੍ਰਿਤਸਾਕੇ ਨਮਸਤਾਂ ਨਿਰਵਾਕੇ ਨਮਸਤਾਂ ਹੀਮੇ ਨਮਸਤਾਂ ਕਰੀਮੇ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਸਤਰਾਗੇ ਨਮਸਤਾਂ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਠ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਧਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਉਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸਸਤ੍ਰਯਾਣ ਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕੂ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ

ਭੁਗੇ ਚਲ ਰਾਜੇ ਟਲ ਸਾਜੇ ਅਖਲ ਧਰਮ ਅਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ।

ਦੇਵ ਭੇਵੇ ਆਦਿ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਨਿਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖੋਦਾਰ ਮੂਰਤ ਅਜੋਨ ਆਦਿ ਸੇਖ ਦੇ ਸੌਰ ਨ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ

ਕਾਲਾਨ ਕਾਲਾਨ ਭੂਤਿਆਂ ਗਿਆ ਪਾਇ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਮਤ ਦੁੱਤ ਪ੍ਰਚੰਡ ਮਿਤ ਗਾਤੇ ਅਖੰਡ ਵਾਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਨੰਡ ਵਾਢਿਆ ਚਾਚਰੀ ਸ਼ੰਤਵੈ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਰੇ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਏ ਚਤੁਰ ਚੱਕਰ ਦਾਨੀਏ ਚਾਚਰੀ ਛੰਦ ਨ ਸਤ੍ਰੈ ਨ ਮਿੱਤਰੈ ਨ ਭਰਮ ਨ ਪਿੱਤਰੈ ਨ ਕਰਮੰ ਨ ਕਾਇ ਜਨਮ ਨ ਜਾਇ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦਿਸ ਕਿਆ ਭਿਜ ਪਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਦਿੱਤ ਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਅਵਧੂਤ ਭਰਨੇ ਕਿ ਵਿਭੂਤ ਕਰਨੇ ਕਿ ਰਾਜਨ ਪ੍ਰਭਾਹ ਧਰਮ ਪੂਜਾ ਹੈ ਕਿਆ ਸੋਕ ਭਰਨੇ ਕਿ ਸਰਬਾ ਭਰਨੇ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਕਿ ਬ੍ਰਹਮੰਗ ਸਰੂਪੇ ਕਿ ਅਨਪਾਹੂ ਨੂਪੇ ਕਿ ਆਦਾ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਹੀਨ ਹੈ ਕਿ ਕੈ ਅਧੀਨ ਹੈ ਕਿ ਰੋਜੀ ਰਜਾ ਕੇ ਰਹੀ ਮੇਰੇ ਹੱਕ ਹੈ ਕਿ ਪਾਕ ਬੇ ਐਬ ਹੈ ਕਿ ਗੈਬਲ ਗੈਬ ਹੈ ਕਿ ਗਫੁਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਪਿਸ ਹੈ ਇਹ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾਵ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕੇ ਸਰਵਤਰ ਮਾਨੀਏ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀਏ ਕਿ ਸਰਵਤਰ ਥਾਪੀਏ ਕਹਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰਕਲੀ ਮੈਂ ਕਿ ਪਰਮੰਗ ਭਹੀ ਮੈਂ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨ ਉਲ ਵਜੂ ਹੈ ਤਮਾਮ ਲੋ ਰੁਜੂ ਹੈ ਹਮੇਸ਼ਵਰ ਸਲਾਮ ਸਲੀ ਖਤਮ ਦਾਮੇ ਗਨੀ ਮੁਲ ਸ਼ਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਜਮੀਨ ਉਲ ਜਮਾਨੇ ਤਮੀਜ ਉਲ ਤਮਾਮੇ ਰਜ਼ੂ ਉਲ ਨਿਧਾਨੇ ਹਰੀ ਫੁਲਾਜ਼ੀ ਮੇਰੇ ਜਾਇਕ ਯਕੀਨੇ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਸ ਹੈ ਗਨੀ ਮੁਲਖ ਰਾਜ ਹੈ ਨਿਰੋਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਸ ਪਰਾਜ ਹੈ ਸਦਾ ਸਰਸਾਜ ਹੈ ਸਮਸਤ ਉਲ ਸਲਾਮ ਹੈ ਸਦੈ ਵਾਲਾ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਬਾਧੇ ਗੰਜੇ ਅਗਾਧ ਸੁਭੰਗ ਸਰਭਾਗ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੁਮ ਪ੍ਰਣਾਸ ਹੈ ਪ੍ਰਥਵੀਲ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਹੈ ਸਦੈ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੋਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ

ਓਨੀ ਨਾਰਾਗੇ ਨਰੰਗੇ ਨਰੂਪੇ ਨਾਰੇਖਿਆ ਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ।

चत्र चक्र पुक्ते स्वयं पवसुपं सर्वदा सर्वयुक्ते।

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ।

ਕੁੰਭੋਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ

ਜੇ ਅਸਤੋਇ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ।

ਅੜਿੱਲ ਸੁਣੈ ਗੁੰਗ ਜੋ ਆਹਿ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਨ ਤਿਨ ਨਰ ਕੇ ਰਹਿ ਹੋ ਜੋ ਯਾਗੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰ ਸਹਿਸ ਪਣਿਜੈ ਅਰਥ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਦੀ

ਹਮ ਇੱਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ ਦੋਹਰਾ

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਰਾਮ ਕਰੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ

ਸਾਚੀ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ।

ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦਿਸੇ ਇੱਕ ਨਾਮ ਲਾਗ ਸੁਵਾਰਿਆ।

ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇ ਰਾ ਗਾਵਹੁ, ਸੱਚੀ ਬਾਣੀ ਕਹੈ ਨਾਨ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ।

ਆਖਿਆ ਤਾਂ ਵੇਖਿਆ ਸਭ ਤੂੰ ਹੈ। ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ।

ਜਿਉਂ ਤੂੰ ਚਲਾਏ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚਲਹਿ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹੈ ਨਾਨਕ ਸੱਚੇ ਸਾਹਿਬ। ਜਿਉਂ ਭਾਵੈ ਤਿਵੇ ਚਲਾਵੇ, ਹੋ ਸੁਹਿਲਾ ਸਭ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਉਤਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ ਇੱਕ।

ਸੁਣਾਇਆ। ਪਵਿੱਤ ਹੋਏ ਸੇ ਜਿਨ੍ਹਾਂ ਨਿਨੀ ਹਰਧਿਆਇਆ, ਹਰਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਹੀਂ ਉਪਜੈ, ਬਿਣ ਸਹਿਜੈ ਸਹਿਸਾ ਨਾ ਜਾਇ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਇ। ਮਨ ਧੋਵਹੋ ਸ਼ਬਦ ਲਾਗੋ,

ਜੀ ਉਹ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ ਜਨਮ ਰਤਨ ਜੀ ਨੀ ਖੱਟਿਆ, ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ।

ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ

ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਵ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ

ਕਹਿ ਨਾਨਕ ਸੋ ਤਤ ਪਾਏ ਜਿਸਨੂੰ ਵੰਦਨ ਹਰ ਲਿਵ ਲਾਗੈ ਜਾਗ ਤ੍ਰੈਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਿੜਦਾ ਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਹ ਪੋਹ ਨਾ ਸਕੀ।

ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾ ਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਏ ਮਾਇਆ, ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ।

ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ, ਚੇਤੇ ਆਵਣ ਕਾ ਸਦਕਾ

ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ

ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ

ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ, ਅੱਜ ਪਾਵਨ ਦਿਹਾੜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ, ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਿਸ਼ ਕਰਨੀ।

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਗੁਰਪੂਰ ਹਰ ਨਾਮ ਦ੍ਰਿੜਾਇਆ, ਬਿਨ ਨਾਵੇ ਜੀਵਨ ਬਿਰਸਾ ਰਹਾਉ। ਬਿਨ ਗੁਰਮੂੜ ਭੈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ।

0: जिन सचो सच बुझाया, जिन सचो सच बुझाया।
1: असमहला चौथा।

ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸ਼ੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣਾ ਸੱਚ ਮਨ ਲੈਣ ਸੱਚੀ ਕਾਰ ਕਮਾਏ।

ਬਾਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸਵਾਏ।

ਕਦ ਕਿਰਪਾ ਕਰੇ ਰਜਾਏ। ਹਰਿ ਗੁਣ ਗਾਵੋ ਕਾਮਣੀ, ਸੱਚੇ ਸ਼ਬਦ ਸਮਾਏ, ਭੈ ਕਾ ਸਹਿ ਸਿਗਾਰ ਕਰਿਓ, ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਬਸੇ, ਹਰਿ ਦਰਗਾਹ ਲਏ ਛਡਾਏ। ਬਾਬੀ ਹਾ ਸਗਲੀ ਧਰਤੀ ਜੇ ਫਿਰੈ, ਊੜ ਚੜੇ ਆਕਾਸ਼, ਸਤਿਗੁਰ ਮਿਲੀਐ ਜਲ ਪਾਈਐ, ਚੁੱਕੈ ਭੁੱਖ ਪਿਆਸ। ਜਿਉ ਪਿੰਡ ਸਭ ਤਿਸਕਾ, ਸਭ ਕੁਛ ਤਿਸਕੈ ਪਾਸ, ਬਿਨ ਬੋਲਿਆ ਸਭ ਕਿਸ ਜਾਣਨ ਦਾ, ਕਿਸੇ ਆਗਿਆ ਕੀ ਚੈ ਅਰਦਾਸ। ਨਾਨਕ ਘਾਟ ਘਟ ਇੱਕੋ ਵਰਤਦਾ, ਸਬਦ ਘਰੇ ਪ੍ਰਗਾਸ। ਨਾਨਕ ਦੱਸਿਆ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮੰਤਨ ਸਭ ਪਰ ਫੜੈ, ਸਭ ਜਗ ਹਰਿਆਵਲ ਹੋਏ। ਸਬਦ ਹੈ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨ ਬਿਸਰੈ, ਜਿਨ ਸਰਿਆ ਸਭ ਕੋਏ। ਨਾਨਕ ਤਿਨਾ ਬਸੰਤ ਹੈ, ਜਿਨ੍ਹਾਂ ਗੁਰਮੁਖ ਬਸਿਆ ਮਨ ਸੋਏ, ਹਰ ਬੁੱਠੈ ਮੰਤਨ ਪਰ ਫੜੈ, ਸਭ ਜਗ ਹਰਿਆ ਹੋਏ। ਪ੍ਰਿੜੈ ਚਾਲ ਚਲੰਬਲ ਹੈ, ਨਾਵੜਾ ਲਈਐ ਕੇਸ, ਨਾਉ ਲਈਐ ਪਰਮੇਸ਼ਰ ਹੈ, ਭੰਨਣ ਗਣ ਸਮਰੱਥ। ਹਰਿ ਹਟ ਪੀ ਤੂੰ ਤੂੰ ਕਰੈ, ਬੋਲੈ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪਕਾਰ। ਜਿਨ ਜਗਤ ਪਾਈ ਹਰੰਕੀਆ, ਤਿਸ ਬਿਟ ਹੋ ਕਰ ਮਾਣ, ਆਪ ਛੋਡੇ ਤਾਂ ਸੌਂਬਲੈ, ਸੱਚਾ ਇਹੋ ਵਿਚਾਰ, ਅਮੈ ਪਿੱਕਾ ਬੋਲਣਾ ਬੁਝ ਨ ਸਕਾਂ ਕਾਰ। ਵਾਣ ਤਿਣ ਤਿਰ ਪਵਣ ਤੁਝੇ ਧਿਆਨ, ਦਾਨ ਦਿਨ ਸਦਾ ਬਿਹਾਨ, ਮੈਨੂੰ ਸਤਿਗੁਰ ਕਿਸੇ ਨਾ ਪਾਇਆ, ਕਰ ਕਰ ਸਕੇ ਵਿਚਾਰ, ਨਰ ਕਰੇ ਜੇ ਆਪਣੀ ਤਾਂ ਆਪੈ ਲੇ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇ ਆਏ, ਸੇ ਪ੍ਰਵਾਣ। ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਚਾਰੇ ਕੁੰਡਾਂ ਜੇ ਪਵੈ, ਵੇਦ ਪੜੈ ਜੁਗ ਚਾਰ, ਨਾਨਕ ਸਾਚਾ ਭੇਟੇ ਅਦਮਨ ਬਸੈ, ਪਾਵੈ ਮੁਖ ਦਵਾਰ। ਨਾਨਕ ਹੁਕਮ ਵਰਤੈ ਖਸਮ ਕਾ, ਮਾਤ ਭਵੀ ਫਿਰੈ ਚਲ ਚਿੱਤ, ਮਨਮੁਖ ਸੌ ਕਰ ਦੋ, ਤੇ ਸੁਖ ਕਾ ਪੁੱਛੈ ਮਿਤ।

ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੜਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰੇ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਬਾਬਾ ਸਤਿਗੁਰ ਪੁਰਖਿਆ।

ਹਰਿ ਪ੍ਰਭ ਸੱਚਾ ਸੋਇਲਾ ਗੁਰਮੁਖ ਨਾਮਕ ਬਿੰਦ ਅੰਦੇ ਨਾਮ ਸਲਾਣਾ ਹਰਿ ਜਪਿਆ ਮਨ ਆਨੰਦ ਬੜਭਾਗੀ ਹਰਿ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਮਨ ਤਨ ਪੰਗ ਮੂੰਹ ਪਿਰੀਆਂ ਸਿਉ ਨਿਹੋ ਕਿਉਂ ਸੱਜਣ ਮਿਲੇ ਪਿਆਰਿਆ ਹੋ ਡਿੰਦੀ ਤਿੰਨ ਸੱਜਣ ਸੱਚ ਸਵਾਰਿਆ

ਆਵੇ। ਅੰਤਰੇ ਜੋਰੇ ਹੋਮ ਮੈਂ ਤਨਮਾਇਆ ਕੂੜੀ ਆਵੈ ਜਾਏ, ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਨਰਾ ਕਰੈ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਈ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ, ਜਿਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ। ਨਾਨਕ ਤਾਂ ਕਾ ਦਾਸ ਹੈ ਜੇ ਆਂਦਨ ਰਹਿ ਲਿਵ ਲਾਏ।

ਕਥੀ ਬਨ ਪੀਆ ਦੇ ਜਿਦਾਂ ਗੁਦਮਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅੱਧਾ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਨ ਰਹਿ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨਾ ਹੋਵੈ ਭੰਗ ਨਾਨਕ ਹਰ ਗੁਣ ਗਾਈਐ।

ਵੈਪਾਰ ਜਨੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦਿਵ ਜਲੈ ਤਿਰ ਸੱਚੇ ਦਰਬਾਰ।

ਗੋਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ ਨਰਕ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਿਗੁਰ ਕੀ

ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਨੈ ਸਹਿਕੇ ਦਾ ਹੁਕਮ ਹੀ ਸੁਖ ਪਾਏ। ਹੁਕਮੋ ਸੇਵੈ ਹੁਕਮ ਰਾਧੇ ਹੁਕਮ ਸਮੇਂ ਸਮਾਏ। ਹੁਕਮ ਵਰਤ

ਮਿਲਾਏ। ਮਾਨ ਮੁਖ ਹੁਕਮ ਨਾ ਬੁੱਝੈ ਬਪੜੀ, ਨਿਤਿਹਮੈ ਕਦਮ ਕਮਾਏ। ਬਾਰਤ ਨੇਮ ਸੁਸੰਜਮ ਪੂਜਾ, ਪਾਖੰਡ ਭਰਮ ਨਾ ਜਾਏ। ਆਂਤਰੋਂ ਕਸੁੱਧ ਮਾਇਆ ਮੋਹ ਵਿਦੇ, ਜਿਉਂ ਹਸਤੀ ਛਾਰ ਉਡਾਏ। ਜਿਨ ਪਾਏ ਤਸੈ ਨਾ ਚੇਤੈ, ਬਿਨ ਚੇਤੈ ਕਿਉਂ ਸੁਖ ਪਾਏ। ਨਾਨਕ ਪ੍ਰਪੰਚ ਕੀ ਅਤੁਰ ਕਰਤੈ, ਪੂਰਵ ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਆਂਦਨ ਸੇਵਾ ਕਰਤ ਸਮਾਏ। ਆਂਤਰ ਸਤਿਗੁਰ ਗੁਰੂ ਸਭ ਪੂਜੈ, ਸਤਿਗੁਰ ਕਾ ਦਰਸ਼ ਦੇਖਿਆ ਸਭ ਆਏ। ਮੰਦੀਏ ਸਤਿਗੁਰ ਪਰਮ ਵਿਚਾਰੀ, ਜਿਤ ਮਿਲੀਐ ਤਿਸਨਾ ਭੁੱਖ ਸਭ ਜਾਏ।

ਲੱਗੇ ਆਏ ਜਿਨ ਪਿਦਿਆਂ ਸਿਉਂਦੇ ਹੂੰ ਸੇ ਸੱਜਣ ਮੈਂ ਨਾਲ ਅੰਤ ਦੇ ਬਾਅਦ ਉਹ ਪਿਦਾਂ ਪੀ ਹਿਰਦੇ ਦੱਖਾਂ ਸੰਭਾਲ ਜਿਨ ਇੱਕ ਮਨ ਇੱਕ ਚਿਤਿਆਇਆ ਸਤਿਗੁਰ ਸੋਚਿਤ ਲਾਏ ਤਿੰਨ ਕੀ ਦੁੱਖ ਭੁੱਖ ਹਮੈਂ ਵੱਡਾ ਰੋਗ ਗਿਆ ਨਿਰਦੁੱਖ ਭਏ ਲਬਲਾਏ ਗੁਣ ਗਾ ਵੈ ਗੁਣ ਉੱਚਰੈ ਗੁਣਮੈ ਸਮੈ ਸਵਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਆਹਾਰ ਵੇਖ ਮਾਇਆ ਤਨ ਸੰਚਮਰੈ ਅੰਤ ਹੋਏ ਸਵਿਚਾਰ ਕਰਮ ਧਨ ਸੁ ਸੰਜਮ ਕਰੈ ਅੰਤ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨ ਪਵੈ ਦਰਗਹਿ ਹੋਏ ਖੁਆਰ।

ਸਤਿਗੁਰ ਤੇ ਸੋਝੀ ਪਾਏ ਸਾਬ ਕਿਛ ਦਿਸਦੇ ਹੋਇਆ ਜਿਉਂ ਤਸੈ ਦੀਰ ਜਾਏ ਸਤ ਗੁਰ ਵਿੱਚ ਅੰਮ੍ਰਿਤ ਦਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਓ ਨ ਜਿਨ ਤੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨ ਜਾਏ ਮੁੱਖ ਡੰਬ ਸਭ ਕੂੜ ਹੈ ਕੂੜ ਦੇਹਾ ਲਪਟਾਏ ਆਂਦਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਰ ਨ ਚੋਕੀ ਹਮੈ ਕਦਮ ਕਮਾਏ ਗੁਰਸਰਨ ਆਈ ਉਭਰੈ ਨਾਨਕ ਲਏ ਛਡਾਏ ਸਤਿਗੁਰ ਪੁਰਖ ਅਰ ਧਿਆਇੰਦਾ ਸਤਸੰਗਤ ਸਤਿਗੁਰ ਪਾਹੇ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਭਵਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ

ਹਰ ਦਰਗਾਹ ਲੈ ਛਡਾਏ ਗੁਰ ਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ।

ਸਾਧੰਗ ਚੋਲੇ ਹਰ ਜੈਸਾ ਪੁਰਖ ਨਾ ਲਭੇ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂ ਡੋਲੇ ਜਾਂ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁੱਖ ਨਾ ਮੁੜਨ ਜਿਨੀ ਸੰਜਾਤਾ ਸਾਈ ਚੜਚੜ ਭਵਦੇ ਕੱਚੇ ਬਰੀ ਜਿਨਾ ਘਰ ਨਾ ਆਈ ਧਣੇ ਵੀ ਹੋਣਾ ਪਟ ਪਟੰਬਰ ਭਾਈ ਸੇਤੀ ਜਾਲੇ ਤੂੜੀ ਵਿੱਚ ਲੋੜੁੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਰਾਜੀ ਹੈ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਯਾ ਮੂੰ ਇੱਕ ਤਾਂ ਲੱਖ ਤੋ ਜਿੱਤੀ ਬਿਨੜੇ ਦਰ ਕਿਤੜੇ ਬਾਹਮਣ ਬਿਰਸਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੇ ਸੋਠ ਸੋ ਦਸ ਪੀਜੀ ਹੈ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਈ ਹੈ ਦਰਗਾਹ ਨਿਰਮਲ ਸੋਏ

ਜਾਏ। ਜੋ ਤਦ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕੁਛ ਦਿਸਦਾ ਬਖਸ਼ ਦੂਜੀ ਨਾਹੀਂ ਜਾਏ। ਨਾਨਕ ਸੁਖ ਅਨੰਦ ਭਏ, ਪ੍ਰਭ ਕੀ ਮੰਨਤ ਜਾਏ।

ਸਤਿਗੁਰੀ ਤੇ ਪਾਤਸ਼ਾਹ ਸਿੰਧ ਵੀ ਆਲਾਪੇ ਸ੍ਰੀ ਰਾਗ ਸਿਉਂ ਪੰਚੋ ਥਾਪੀ ਸਾਲੂ ਸਾਧਕ ਸਾਗਰਾ ਔਰ ਗੁੰਡ ਗੰਭੀਰਾ ਅਸ਼ਟਪਤਰ ਸ੍ਰੀ ਰਾਕੇ ਗੁੰਡ ਕੌਂਬਾ ਮੀਰਾ ਕਸ਼ਟਾ ਮੇਘ ਰਾਗ ਬੈ ਗਾਵੈ ਪੰਚੋ ਸੰਗ ਬਰੰਗ ਲਾਵੈ ਸੋਠ ਗੁਣ

ਕਿਆ ਨਾ ਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਟ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚਰਾਏ ਗਏ। ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ।

ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾਂ ਰਸੀ ਆ ਰਿਆਇਤਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨਿਓਟਿਆਂ ਦਿਓ, ਗੁਰੂ ਗਰੀਬ ਨਿਵਾਸ ਸਤਿਗੁਰੂ

ਸਾਹਿਬ ਸੁਖ ਸਾਗਰ ਵਿਖੇ ਨਗਰ ਲਿਤਰਾ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਪਰਿਵਾਰਾਂ ਦੀ ਸੁਖ ਸ਼ਾਂਤੀ ਨਗਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੂਗਾ ਨਿਰਵਿਘਨਤਾ ਦੇ ਸਹਿਤ ਪੈ ਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਨਗਰ ਲਿਤਰਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦੇਸਾਂ ਪਰਦੇਸਾਂ ਵਿੱਚ ਸਤਿਗੁਰੂ ਆਪ ਸਹਾਈ ਹੋਣਾ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸਪਾਕ ਤੰਦਰੁਸਤੀ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਸਰਬੱਤ ਪਰਿਵਾਰਾਂ ਦੀਆਂ ਸ਼ੁੱਭ ਭਾਵਨਾਵਾਂ ਪੂਰਨ ਕਰਨੀਆਂ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾ ਬਖਸ਼ਣਾ, ਸੱਚੀ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕਰਕੇ ਬੰਦੀ ਸਿੰਘਾਂ ਦੀ ਰਹਾਈ ਬਖਸ਼ਣੀ, ਕਿਰਪਾ ਕਰਨੀ, ਸਾਰੇ ਖਾਲਸੇ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ, ਭਾਈ ਸੁਖਦੀਪ ਸਿੰਘ ਹੁੰਦੜ ਦੀ ਤੰਦਰੁਸਤੀ ਵਾਸਤੇ ਅਰਦਾਸ, ਭਾਈ ਸੁਖਦੀਪ ਸਿੰਘ ਹੁੰਦੜ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਣੀ, ਭਾਈ ਮੇਜਰ ਸਿੰਘ ਬਰਾੜ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ, ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ

ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਸੱਜ ਰਹੇ ਨੇ। ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇ।

ਬਾਣੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ

ਆਪਣੀ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਨਾਲ ਹੀ ਦੂਸਰੇ ਅਖੰਡ ਪਾਠ ਸਾਹਿਬ ਦੀ ਸੇਵਾ ਧਾਰੀਵਾਲ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾ ਦੇ ਸਤਿਕਾਰ ਹੋ ਰਹੀ ਹੈ। ਬਹੁਤ ਧੰਨਵਾਦ ਇਸ ਪਰਿਵਾਰ ਦਾ ਵੀ ਅਰਦਾਸ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿੰਨਾ ਭਾਵਨਾਵਾਂ ਕਰਕੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਖੁਸ਼ੀਆਂ ਖੇੜੇ ਬਖਸ਼ਣ। ਸੁਖਮੁਖ ਪਿਆਰਿਓ ਹੁਣ ਸਵੇਰ ਦੇ ਦੀਵਾਨਾਂ ਦੀ ਰੰਗਤਾ ਹੋ ਰਹੀ ਹੈ, ਜਿਸ ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦੇ ਕੀਰਤਨੀ ਜਥੇ ਵੱਲੋਂ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਜਾ ਰਹੇ ਹਨ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ, ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਠੂਰ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਅੱਜ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹਨ। ਗੁਰਦੁਆਰੇ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ, ਇਸ ਵਾਰੀ 24 ਅਕਤੂਬਰ ਨੂੰ ਹੋ ਰਿਹਾ ਹੈ, ਜਿਸ ਦੇ ਵਿੱਚ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੈ। ਅਗਰ ਆਪ ਜੀ ਨੇ ਹਾਲੇ ਤੱਕ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਕਿਉਂਕਿ ਇਸ ਪ੍ਰੋਗਰਾਮ ਦੇ ਰਾਹੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਹਰ ਸਾਲ ਤਕਰੀਬਨ 500 ਤੋਂ ਜ਼ਿਆਦਾ ਬੱਚੇ ਪਾਰਟੀਸਪੇਟ ਕਰਦੇ ਹਨ, ਅਤੇ ਇਸ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ, ਅਤੇ ਜਿਹੜੇ ਬੱਚੇ ਪਹਿਲੀਆਂ 5 ਪੁਜ਼ੀਸ਼ਨਾਂ 'ਤੇ ਆਉਂਦੇ ਹਨ ਉਹਨਾਂ ਨੂੰ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ। ਅਤੇ ਗੁਰਦੁਆਰਾ ਸਾਹਿਬ ਵਿਖੇ ਹੋਰ ਵੀ ਜਿੰਨੇ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਵੀ ਆ ਬੱਚਿਆਂ ਨੂੰ ਜ਼ਰੂਰ ਆਪਣੀਆਂ ਕਲਾਸਾਂ ਦੇ ਵਿੱਚ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੀ ਇਸ ਆਉਣ ਵਾਲੀ ਜਨਰੇਸ਼ਨ ਨੂੰ ਗੁਰੂ ਦੇ ਨਾਲ ਜੋੜ ਸਕੀਏ, ਗੁਰੂ ਦੀਆਂ ਖੁਸ਼ੀਆਂ ਲੈ ਰੱਖ ਸਕੀਏ। ਸੋ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰ

ਗੁਰੂ ਜੀ ਦੀ ਸਿਹਤ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਸਰੀਰ ਜੋ ਬਖਸ਼ਿਸ਼ ਕੀਤਾ ਸਾਨੂੰ ਪਦਾਰਥ ਦੇ ਰੂਪ ਦੇ ਵਿੱਚ ਉਸ ਮਨੁੱਖਾ ਸਰੀਰ ਦਾ ਲਾਹਾ ਲੈਣ ਲਈ ਸਤਿਗੁਰਾਂ ਦੀ ਹਜ਼ੂਰੀ 'ਚ ਸੰਗਤ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਓ ਅੱਜ ਦਾ ਜੋ ਦਿਹਾੜਾ ਹੈ ਉਸ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਉ ਸਤਿਗੁਰਾਂ ਨੂੰ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਵਡਭਾਗੀ ਹਾਂ ਸਾਰੇ ਜੋ ਗੁਰੂ ਦੇ ਬਚਨ ਸੁਣਨ ਲਈ ਸੰਗਤ 'ਚ ਆਏ ਹਾਂ, ਕਿਉਂਕਿ ਇਹ ਜੋ ਸੰਸਾਰ ਹੈ ਇਹਦੇ ਵਿੱਚ ਗੁਰੂ ਤੋਂ ਬਿਨਾਂ ਕੋਈ ਤਰਿਆ ਨਹੀਂ ਅੱਜ ਤੱਕ। ਜਿੰਨਾ ਚਿਰ ਅਸੀਂ ਗੁਰੂ ਦਾ ਉਪਦੇਸ਼ ਸੁਣਦੇ ਨਹੀਂ ਉਨਾ ਚਿਰ ਅਸੀਂ ਇਹ ਸੰਸਾਰ ਸਾਗਰ 'ਚ ਤਰ ਨਹੀਂ ਸਕਦੇ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ, ਫਿਰ ਸਾਨੂੰ ਗੁਰੂ ਉਹ ਕਿਰਪਾ ਕਰਕੇ ਉਹ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਦਾ ਭੇਦ ਦੇ ਦਿੰਦਾ ਹੈ, ਜਿਹਦੇ ਨਾਲ ਮਿਲ ਕੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਜੀਵਨ ਸਫਲ ਕਰਨ ਲਈ ਸੰਸਾਰ ਦੇ ਵਿੱਚ ਸੰਗਤ ਬਣਾਈ ਗਈ ਹੈ। ਭੱਟ ਸਾਹਿਬ ਵੀ ਇਹ ਗੱਲ ਹੁਣੇ ਗੁਰਮੁਖਾਂ ਪਾਸੋਂ ਆਪਾਂ ਸ਼ਬਦ ਸਰਵਣ ਕਰਕੇ ਹਟੇ ਹਾਂ ਵੀ ਸਾਡਾ ਮਨ ਸੰਸਾਰ 'ਚ ਆ ਕੇ ਇਹ ਸੰਸਾਰ ਨਾਲ ਜੁੜਨ ਕਰਕੇ ਔਗਣਾ ਨਾਲ ਭਰ ਜਾਂਦਾ। ਜਦੋਂ ਗੁਰੂ ਕਿਰਪਾ ਕਰਦਾ ਫਿਰ ਸੰਗਤ 'ਚ ਆ ਕੇ ਸਾਨੂੰ ਭੇਤ ਦਿੰਦਾ, ਫਿਰ ਇਹ ਔਗਣ ਖਤਮ ਕਰ ਦਿੰਦਾ। ਗੁਰੂ ਆਪਣਾ ਗਿਆਨ ਸਾਨੂੰ ਬਖਸ਼ਿਸ਼ ਕਰ ਦਿੰਦਾ। ਇਸ ਲਈ ਸਮਝਾ ਰਹੇ ਸੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਸਾਡੇ ਅੰਦਰ ਬਹੁਤ ਸਾਰੇ ਔਗਣ ਹੁੰਦੇ ਨੇ, ਫਿਰ ਅਸੀਂ ਬੇਨਤੀ ਕਰਦੇ ਹਾਂ ਸਤਿਗੁਰ ਅੱਗੇ ਵੀ ਮਹਾਰਾਜ ਕਿਰਪਾ ਕਰੋ ਮੇਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਟ ਵਿਖੇ ਵਿਖ ਕਾਹੀ। ਗੁਰੂ ਦੀ ਅੰਮ੍ਰਿਤ ਬਾਣੀ ਨੂੰ ਛੱਡ ਕੇ ਅਸੀਂ ਸੰਸਾਰ ਦੇ ਪਦਾਰਥਾਂ ਮਗਰ, ਸੰਸਾਰ ਨੂੰ ਵਿਖ ਕਿਹਾ ਗਿਆ ਉਹੀ ਇਕੱਠੀ ਕਰੀ ਜਾਂਦੇ ਹਾਂ। ਜਿਹੜਾ ਕਰਮ ਕਰਨਾ ਦੋਨੇ ਕਰਮ ਕਰਨੇ ਸੀ। ਅੰਮ੍ਰਿਤ ਛਾਟ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ। ਇਹ ਸੰਸਾਰ ਸਭ ਮਾਇਆ ਹੈ, ਮਾਇਆ ਦਾ ਖੇਲ ਹੈ, ਮਾਇਆ ਮੋਹ, ਇਹ ਮੋਹ ਦਾ ਸੰਸਾਰ ਹੈ। ਮੋਹ ਕਰਕੇ ਵਾਰ ਵਾਰ ਜਨਮ ਲੈਂਦੇ ਹਾਂ ਆਪਾਂ। ਮਾਇਆ ਮੋਹ ਭਰਮ ਪੈ ਭੁੱਲੇ ਸੁੱਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ। ਸਭ ਤੋਂ ਕਹਿੰਦੇ ਉੱਤਮ ਜਗ੍ਹਾ ਹੈ ਦੁਨੀਆਂ ਦੇ ਵਿੱਚ, ਉਹ ਹੈ ਗੁਰੂ ਦੀ ਸੰਗਤ। ਇੱਕ ਉੱਤਮ ਪੰਥ, ਪੰਥ ਕਹਿੰਦੇ ਰਸਤੇ ਨੂੰ। ਜਿਸ ਮਾਰਗ 'ਤੇ ਅਸੀਂ ਪਹਿਲਾਂ ਚੱਲੇ ਹੁੰਦੇ ਹਾਂ ਉਹ ਮਾਰਗ ਗੁਰੂ ਛਡਾ ਦਿੰਦਾ ਸਾਨੂੰ ਅਤੇ ਆਪਣੇ ਮਾਰਗ 'ਤੇ ਤੋਰ ਦਿੰਦਾ। ਉੱਤਮ ਪੰਥ ਕਿਹਾ ਉਹਨੂੰ, ਨਿਰਮਲ ਪੰਥ ਵੀ ਕਿਹਾ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ। ਜੋ ਜਮਾਂ ਦਾ ਡਰ ਹਮੇਸ਼ਾ ਮੌਤ ਦਾ ਡਰ ਉਹ ਖਤਮ ਹੋ ਜਾਂਦਾ ਕਹਿੰਦੇ। ਤੇ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਬੇਨਤੀ ਉਹਨਾਂ ਨੇ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆ ਕੇ। ਸੋ ਵਡਭਾਗੀ ਹਾਂ ਜੋ ਦੋ ਅਖੰਡ ਪਾਠ ਸੇਵਕ ਪਰਿਵਾਰਾਂ ਵੱਲੋਂ ਆਰੰਭ ਕੀਤੇ ਗਏ ਸੀ ਉਹਨਾਂ ਦੇ ਭੋਗ ਪਾਏ ਗਏ ਨੇ। ਇੱਕ ਅਖੰਡ ਪਾਠ ਪਿੰਡ ਲਿੱਤਰਾਂ ਉਹਨਾਂ ਦੀ ਸੰਗਤ ਨੇ, ਦੂਜਾ ਧਾਲੀਵਾਲ ਪਰਿਵਾਰ ਨੇ। ਜੋ ਲਿੱਤਰ ਪਿੰਡ ਹੈ ਉਹ ਲੁਧਿਆਣੇ ਜ਼ਿਲ੍ਹੇ 'ਚ ਹੈ, ਦਾਸ ਵੀ ਉਸੇ ਇਲਾਕੇ ਦਾ, ਰਾਏਕੋਟ ਮੈਂ ਰਹਿੰਦਾ। ਅਤੇ ਉਸ ਪਿੰਡ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ। ਉਹ ਗੁਰਦੁਆਰਾ ਉੱਥੇ ਸੁਸ਼ੋਭਿਤ ਆ, ਉਸ ਗੁਰਦੁਆਰੇ ਦਾ ਨਾਂ ਕਰੀਰ ਸਾਹਿਬ ਹੈ, ਜਿੱਥੇ ਕਿ ਹਰ ਮਹੀਨੇ ਮੱਸਿਆ 'ਤੇ ਸੰਗਤ ਇਕੱਠੀ ਹੁੰਦੀ ਹੈ। ਕਈ ਵਾਰ ਉੱਥੇ
ਕਥਾ ਵਿਚਾਰ ਵੀ ਕੀਤੀ ਹੈ। ਇਹ ਜੋ ਸਾਰਾ ਕਾਰਜ ਹੈ ਆਪਾਂ ਕਰਦੇ ਹਾਂ, ਇਹਦਾ ਮਕਸਦ ਇੱਕੋ ਹੀ ਹੈ, ਖੰਡ ਪਾਠ ਰਖਾਉਣੇ, ਸਹਿਜ ਪਾਠ ਕਰਾਉਣੇ, ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਵੀ ਇਹ ਮਨੁੱਖਾ ਜਨਮ ਸਫਲ ਹੋ ਜਾਵੇ। ਇਸ ਲਈ ਆਪਾਂ ਗੁਰੂ ਘਰ ਆ ਕੇ ਇਹ ਸਾਰੇ ਕਾਰਜ ਕਰਦੇ ਹਾਂ। ਸੋ ਤਿੰਨ ਦਿਨ ਲਗਾਤਾਰ, ਤਿੰਨ ਦਿਹਾੜੇ ਨੇ, ਕੱਲ੍ਹ ਜਿਹੜਾ ਲੰਘ ਕੇ ਗਿਆ, ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੀ। ਅੱਜ ਦਾ ਦਿਹਾੜਾ ਜੋ ਹੈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦਿਵਸ, ਅੱਜ ਦੇ ਦਿਨ ਉਹਨਾਂ ਨੂੰ ਗੁਰੂ ਥਾਪਿਆ ਗਿਆ, ਸਤਿਗੁਰ ਦਾ ਖਿਤਾਬ ਦਿੱਤਾ ਗਿਆ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਵੱਲੋਂ। ਕੱਲ੍ਹ ਨੂੰ ਜੋ ਦਿਹਾੜਾ ਆ ਰਿਹਾ ਹੈ ਉਹ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦਿਹਾੜਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਡੇ 'ਤੇ ਬਹੁਤ ਵੱਡੇ ਪਰਉਪਕਾਰ ਕੀਤੇ, ਜੋ ਗੁਰੂ ਨਾਨਕ ਦੇਵ ਜੀ ਤੋਂ ਪਰਉਪਕਾਰ ਸ਼ੁਰੂ ਕੀਤੇ ਸੀ, ਸਭ ਤੋਂ ਵੱਡਾ ਪਰਉਪਕਾਰ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਬਾਣੀ, ਉਹ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਦੇ ਕੇ ਗਏ। ਇਹ ਬਹੁਤ ਵੱਡਾ ਕਾਰਜ ਸੀ, ਕਿਉਂਕਿ ਜੇ ਇਹ ਇਕੱਤਰ ਨਾ ਕਰਦੇ ਤਾਂ ਇਹਦੇ ਵਿੱਚ ਰਲਗੜ ਕੀਤੀ ਜਾ ਰਹੀ ਸੀ। ਕੁਛ ਐਸੇ ਜੀਵ ਸੀ ਜਿਹੜੇ ਆਪਣੇ ਵੱਲੋਂ ਕੱਚੀਆਂ ਬਾਣੀਆਂ ਬੋਲ ਕੇ ਜਾਂ ਨਾਨਕ ਦੇ ਪਦ ਹੇਠ ਲਿਖਣ ਲੱਗ ਗਏ ਸੀ। ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਹ ਕਾਰਜ ਕੀਤਾ। ਜਦੋਂ ਉਹਨਾਂ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ, ਉਹਨਾਂ ਨੇ ਇਹ ਵੱਡਾ ਕਾਰਜ ਕੀਤਾ। ਕਾਰਜ ਤਾਂ ਉਹਨਾਂ ਨੇ ਬਹੁਤ ਸਾਰੇ ਕੀਤੇ ਜਿਹਨਾਂ ਦੀ ਕੋਈ ਗਿਣਤੀ ਨਹੀਂ। ਇਹ ਬਾਣੀ ਇਕੱਤਰ ਕਰਨ ਤੋਂ ਪਹਿਲਾਂ ਉਹ ਸਥਾਨ ਬਣਾਇਆ ਜਿੱਥੇ ਬਾਣੀ ਦਾ ਪ੍ਰਕਾਸ਼ ਕਰਨਾ ਸੀ, ਉਹ ਜੋ ਕਿ ਰਾਮਦਾਸ ਸੱਚੇ ਪਾਤਸ਼ਾਹ ਨੇ ਸਰੋਵਰ ਸ਼ੁਰੂ ਕੀਤਾ ਸੀ, ਉਹਦੇ ਵਿੱਚ ਜੋ ਹਰੀ ਦਾ ਮੰਦਰ ਬਣਾਉਣਾ ਸੀ, ਜੋ ਸੱਚਖੰਡ ਦਾ ਨਕਸ਼ਾ ਬਣਾਉਣਾ ਸੀ, ਉਹ ਫਿਰ ਉਹ ਸੱਚਖੰਡ ਹਰਿਮੰਦਰ ਸਾਹਿਬ ਜਿਹਨੂੰ ਆਪਾਂ ਦਰਬਾਰ ਸਾਹਿਬ ਵੀ ਕਹਿ ਦਿੰਦੇ ਹਾਂ, ਸੱਚਖੰਡ ਦਰਬਾਰ ਸਾਹਿਬ, ਫਰਕ ਕੋਈ ਨਹੀਂ ਗਾ। ਉਹ ਸੱਚਖੰਡ ਪਹਿਲਾਂ ਤਿਆਰ ਕੀਤਾ, ਕਿਉਂਕਿ ਬਾਣੀ ਸੱਚਖੰਡ 'ਚੋਂ ਆਈ ਹੈ, ਸੱਚ ਦੇ ਵਿੱਚੋਂ ਇਹ ਬਾਣੀ ਪ੍ਰਗਟ ਹੋਈ ਹੈ। ਇਸ ਲਈ, ਇਸ ਕਾਰਜ ਲਈ ਉਹਨਾਂ ਨੇ ਪਹਿਲਾਂ ਉਹ ਸਥਾਨ ਬਣਾਇਆ ਜਿੱਥੇ ਬਾਣੀ

ਖੁਰਾਕ ਕੀ ਆ? ਮੋਤੀ। ਹੁਣ ਜਿਹੜਾ ਬਗਲਾ ਉਹਦੀ ਖੁਰਾਕ ਦੱਸੀ ਗਈ ਆ। ਮਾਰ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਈ। ਉਹਦੀ ਖੁਰਾਕ ਡੱਡਾਂ, ਰਹਿੰਦੇ ਦੋਨੇ ਹੀ ਪਾਣੀ ਦੇ ਕਿਨਾਰੇ 'ਤੇ, ਸਮੁੰਦਰ ਦੇ ਕਿਨਾਰੇ 'ਤੇ ਜਾਂ ਸਰੋਵਰ ਦੇ ਕਿਨਾਰੇ 'ਤੇ। ਖੁਰਾਕ ਵੱਖਰੀ ਵੱਖਰੀ ਹੈ। ਹੁਣ ਗੁਰਸਿੱਖਾਂ ਦੀ ਖੁਰਾਕ ਕੀ ਹੈ? ਗੁਰਸਿੱਖ ਇਸ ਬਾਣੀ ਦੀ ਖੋਜ ਕਰਦੇ ਨੇ। ਸਿੱਖਾਂ ਦੀ ਕੀ ਨਿਸ਼ਾਨੀ ਹੈ? ਉਹ ਬਾਣੀ ਦੀ ਖੋਜ ਕਰਦੇ ਨੇ। ਇਹਦੀ ਖੋਜ ਦਾ ਕੋਈ ਅੰਤ ਨਹੀਂ ਪਾ ਸਕਦੇ, ਪਰ ਉਹ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਜਿਹੜੇ ਇਹ ਖੋਜ ਕਰਦੇ ਨੇ। ਔਰ ਅਸੀਂ ਦੋਹਰਾ ਪੜ੍ਹਦੇ ਹਾਂ ਵੀ ਜੇ ਤੁਸੀਂ ਉਸ ਪਰਮੇਸ਼ੁਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਹ ਖੋਜ ਕਰੋ। ਖੋਜ ਅਸੀਂ ਕਰਦੇ ਨਹੀਂ ਗੇ, ਇਹ ਦੁੱਖ ਦੀ ਗੱਲ ਹੈ। ਜਦੋਂ ਉਹ ਕਿਰਪਾ ਕਰਦਾ ਫਿਰ ਆਪਾਂ ਬੈਠਦੇ ਹਾਂ, ਸਾਨੂੰ ਸੁਣਨ ਨੂੰ ਬਚਨ ਮਿਲਦੇ ਨੇ ਗੁਰੂ ਦੇ, ਫਿਰ ਅਸੀਂ ਖੋਜ ਸ਼ੁਰੂ ਕਰਦੇ ਹਾਂ। ਜੋ ਵੀ ਖੋਜ ਕਰਦਾ ਉਹ ਜੀਵਨ ਸਫਲ ਕਰ ਜਾਂਦਾ। ਇਸ ਲਈ ਉਹ ਸਾਨੂੰ ਸਮਝਾ ਰਹੇ ਨੇ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਸਤਿਗੁਰ ਸਰੂਪ ਸਮਝਾਉਂਦੇ ਸੀ ਦਸਾਂ ਜਾਮਿਆਂ 'ਚ, ਉਹੀ ਇਹ ਆ ਸਤਿਗੁਰ ਸਰੂਪ। ਇਸ ਕਰਕੇ ਇਹਨਾਂ ਨੂੰ ਪ੍ਰਗਟ ਗੁਰਾਂ ਕੀ ਦੇ ਕਿਹਾ ਗਿਆ, ਆਤਮ ਪ੍ਰਕਾਸ਼। ਜੋ ਪ੍ਰਭ ਕੋ ਮਿਲ ਬੋਚ ਹੈ, ਕਹਿੰਦੇ ਜਿਹੜਾ ਵੀ ਕੋਈ ਪਰਮੇਸ਼ੁਰ ਨੂੰ ਮਿਲਣਾ ਚਾਹੁੰਦਾ ਹੈ, ਖੋਜ ਸ਼ਬਦ ਮਿਲੇ, ਇਹ ਖੋਜ ਕਰਨੀ ਪਊ ਉਹਨੂੰ। ਇਹਦੇ ਵਿੱਚ ਪਰਮੇਸ਼ੁਰ ਦਾ ਭੇਤ ਆ, ਵਾਹਿਗੁਰੂ ਦਾ ਭੇਤ ਆ, ਨਿਰੰਕਾਰ ਦਾ ਭੇਤ ਆ, ਕਿਉਂਕਿ ਉਹਦੀ ਬਾਣੀ ਹੈ। ਇਹ ਬਾਣੀ ਦੀ ਖੋਜ ਕਰਕੇ ਅਸੀਂ ਉੱਥੇ ਪਹੁੰਚ ਸਕਦੇ ਹਾਂ ਜਿੱਥੋਂ ਬਾਣੀ ਪ੍ਰਗਟ ਹੋਈ ਆ। ਔਰ ਕਹਿੰਦੇ ਧੁਰ, ਜਿੱਥੋਂ ਮੁੱਢ, ਸਾਰੀ ਸ੍ਰਿਸ਼ਟੀ ਦਾ ਮੁੱਢ ਕੀ ਆ? ਨਿਰੰਕਾਰ ਵਾਹਿਗੁਰੂ, ਇੱਕ ਤੋਂ ਪੈਦਾ ਹੋਇਆ ਸਾਰਾ ਕੁਛ, ਅਤੇ ਬਾਣੀ ਇੱਕ 'ਚੋਂ ਪੈਦਾ ਹੋਈ ਆ, ਅਤੇ ਅਸੀਂ ਬਾਣੀ ਪੜ੍ਹ ਕੇ ਇੱਕ ਤੱਕ ਜਾ ਸਕਦੇ ਹਾਂ। ਜੇ ਖੋਜ ਕਰੀਏ ਤਾਂ ਸਾਨੂੰ ਇੱਕ ਦਾ ਭੇਤ ਆ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮਿਲੇ, ਵੀ ਜਿਹੜਾ ਕੋਈ ਪਰਮੇਸ਼ੁਰ ਨੂੰ ਮਿਲਣਾ ਚਾਹੁੰਦਾ ਖੋਜ ਕਰ ਲਵੇ ਗੁਰਬਾਣੀ ਦੀ। ਅਤੇ ਗੁਰਬਾਣੀ ਦੇ ਤੁਸੀਂ ਪੜ੍ਹੀ ਹੋਣੀ ਹੈ, ਜਿਹਨਾਂ ਗੁਰਮੁਖਾਂ ਨੇ ਸਹਿਜ ਪਾਠ, ਜਿਹਨਾਂ ਨੇ ਸਹਿਜ 'ਚ ਪਾਠ ਕੀਤਾ, ਤੁਸੀਂ ਕੋਈ ਸ਼ਬਦ ਦੱਸ ਦਿਓ ਜਿਹ 'ਚ ਨਿਰੰਕਾਰ ਦਾ ਭੇਤ ਨਾ ਹੋਵੇ। ਇੱਕ ਇੱਕ ਸ਼ਬਦ 'ਚ ਪਰਮਾਤਮਾ ਦਾ ਭੇਤ ਹੈ। ਜੇ ਪੜ੍ਹ ਕੇ ਬੁੱਝਿਆ ਨਹੀਂ ਫੇਰ ਕਿਹਦਾ ਕਸੂਰ ਹੈ? ਆਪਣਾ ਹੀ ਹੋਇਆ, ਅਸੀਂ ਆਪਣਾ ਕਸੂਰ ਨਹੀਂ। ਸਮਾਂ ਐਸਾ ਚੱਲ ਰਿਹਾ, ਅਸੀਂ ਦੂਜਿਆਂ ਨੂੰ ਦੋਸ਼ ਦੇਈ ਜਾਂਦੇ ਹਾਂ। ਆਪਣਾ ਦੋਸ਼ ਕੋਈ ਨਹੀਂ ਲੈਣ ਨੂੰ ਤਿਆਰ, ਵੀ ਮੈਂ ਜੀ ਪੜ੍ਹੀ ਨਹੀਂ ਬਾਣੀ, ਮੇਰਾ ਤਾਂ ਕੋਲ ਟਾਈਮ ਹੀ ਹੈ ਨਹੀਂ ਸੀ, ਬਹਾਨੇ ਤਾਂ 100 ਮਾਰ ਲਾਂਗੇ। ਉਹਨੇ ਤਾਂ ਪੁੱਛਣਾ ਨਹੀਂ ਵੀ ਮੈਂ ਤੈਨੂੰ ਉੱਥੇ ਟਾਈਮ ਦਿੱਤਾ ਸੀਗਾ ਇਹ ਮਨੁੱਖਾ ਜਨਮ, ਔਰ ਪੁੱਛੂਗਾ ਵੀ ਮੈਂ ਜਿਹੜੇ ਕੰਮ ਲਈ ਭੇਜਿਆ ਸੀ ਉਹ ਕੰਮ ਕਰ ਲਿਆ। 84 ਲੱਖ ਜੂਨ ਤੋਂ ਉੱਤਮ ਜਾਮਾ ਦਿੱਤਾ ਹੈ ਮਨੁੱਖਾ ਜਨਮ, ਜੋ ਪ੍ਰਭ ਕੋ ਮਿਲ ਬੋਚ ਹੈ। ਅਤੇ ਐਡੀ ਕਿਰਪਾ ਕੀਤੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਅੱਜ ਗੁਰਗੱਦੀ ਦਿਵਸ ਆ, ਉਹਨਾਂ ਨੇ ਸਾਡੇ 'ਤੇ ਇਹ ਕਿਰਪਾ ਕੀਤੀ ਕਿ ਇਹ ਬਾਣੀ ਇਕੱਤਰ ਕੀਤੀ। ਗੁਰੂ ਸਾਹਿਬਾਂ ਦੀ ਬਾਣੀ ਨਹੀਂ ਉਹਨੇ ਇਕੱਲੀ ਇਕੱਠੀ ਕੀਤੀ, ਜੋ ਪਹਿਲੇ 4 ਪਾਤਸ਼ਾਹੀਆਂ ਦੀ ਬਾਣੀ ਸੀ, ਉਦੋਂ ਪਹਿਲਾਂ ਵੀ ਦੇਖਿਆ ਉਹਨਾਂ ਨੇ, ਵਾਚਿਆ ਵੀ ਜਿਹੜੇ ਗੁਰਮੁਖ ਉਸ ਪਰਮਾਤਮਾ ਨੂੰ ਮਿਲੇ ਉਹਨਾਂ ਨੇ ਜ਼ਰੂਰ ਬਾਣੀ ਉਚਾਰਨ ਕੀਤੀ ਹੋਊ। ਫਿਰ ਉਹਨਾਂ ਨੇ ਵੱਖ ਵੱਖ ਇਲਾਕਿਆਂ 'ਚ ਗੁਰਸਿੱਖਾਂ ਨੂੰ ਭੇਜ ਕੇ ਉਹਨਾਂ ਦੀ ਬਾਣੀ ਵੀ ਇਕੱਤਰ ਕੀਤੀ। ਉਹਨੂੰ ਭਗਤਾਂ ਦੀ ਬਾਣੀ ਕਹਿੰਦੇ ਹਾਂ ਆਪਾਂ। ਜਿਹੜੇ ਭਗਤ ਪਰਮਾਤਮਾ ਨੂੰ ਭਗਤੀ ਕਰਕੇ ਮਿਲੇ ਉਹਨਾਂ ਦੀ ਬਾਣੀ ਜਿਹੜੀ ਸੀ, ਬਾਣੀ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਸੀ, ਪਰ ਉਹਦੇ ਵਿੱਚੋਂ ਜਿਹੜੀ ਆਤਮਕ ਰੂਪ ਬਾਣੀ ਸੀ, ਜਿਹੜੀ ਸਿੱਧਾ ਸਿੱਧਾ ਪਰਮੇਸ਼ਰ ਦਾ ਭੇਤ ਦੇ ਰਹੀ ਸੀ, ਉਹ ਬਾਣੀ ਉਹਨਾਂ ਨੇ ਫਿਰ ਇਕੱਤਰ ਕੀਤੀ। ਇਹ ਕਾਰਜ ਕੀਤਾ ਸਭ ਤੋਂ ਵੱਡਾ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ, ਉਹਨਾਂ ਨੂੰ ਇਸ ਸੇਵਾ 'ਤੇ ਲਾਇਆ ਗੁਰੂ ਰਾਮਦਾਸ ਜੀ ਨੇ। ਇਸ ਲਈ ਸੰਸਾਰ ਨੂੰ ਤਾਰਨ ਲਈ ਹੀ ਗੁਰਮੁਖ ਆਉਂਦੇ ਨੇ। ਜਿੰਨੇ ਗੁਰਮੁਖ ਹੁੰਦੇ ਨੇ ਉਹ ਸੰਸਾਰ ਨੂੰ ਤਾਰਨ ਲਈ ਆਉਂਦੇ ਨੇ। ਹੁਣ ਅੱਜ ਜਿਹੜਾ ਹੈ ਉਹੀ ਗੁਰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਤਾਰਨ ਲਈ ਬੈਠੇ ਨੇ। ਤਾਰੋ ਤਾਰਨ ਹਾਰਿਆ, ਉਹ ਤਾਂ ਤਾਰਨ ਨੂੰ ਬੈਠੇ ਨੇ। ਅਸੀਂ ਤਰਨਾ ਚਾਹੁੰਦੇ ਹਾਂ ਕਿ ਨਹੀਂ? ਸਾਨੂੰ ਅਗਿਆਨਤਾ ਹੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਕੀ ਕਰੀਏ? ਅਤੇ ਗੁਰਬਾਣੀ 'ਚ ਮਹਾਰੇ ਕਹਿੰਦੇ ਸਾਚਾ ਸਤਿਗੁਰ ਕਿਆ ਕਰੇ, ਫਿਰ ਗੁਰੂ ਵੀ ਕੀ ਕਰੇ? ਜੋ ਸਿੱਖਾਂ ਮੈਂ ਚੂਕ, ਜੋ ਸਿੱਖਣ ਵਾਲਿਆਂ 'ਚ ਕਮੀਆਂ ਆ ਜਾਣ ਬਹੁਤ ਜ਼ਿਆਦਾ, ਕੋਈ ਸਿੱਖਣਾ ਚਾਹੁੰਦਾ ਹੀ ਨਾ ਹੋਵੇ। ਕਿਉਂਕਿ ਕਈ ਵਾਰ ਅਸੀਂ ਆਪਦਾ ਬਹੁਤਾ ਗਿਆਨ ਲੈ ਕੇ ਵੀ ਅਸੀਂ ਆਪਣੇ ਆਪ ਨੂੰ ਸਮਝਦੇ ਮੈਨੂੰ

0: ਇਹ ਬੜਾ ਵੱਡਾ ਭਰਮ ਹੈ ਜਿਹੜਾ ਕਿ ਮੇਰਾ ਹੀ ਬੜਾ ਲੰਬਾ ਸਮਾਂ ਇਹ ਭਰਮ ਰਿਹਾ। ਇਹ ਭਰਮ ਉਦੋਂ ਟੁੱਟਦਾ ਜਦੋਂ ਕੋਈ ਤਕੜਾ ਪਹਿਲਵਾਨ ਮਿਲਦਾ। ਬਾਹਰ ਕੁਸ਼ਤੀਆਂ ਹੋ ਰਹੀਆਂ ਨੇ, ਉਹੀ ਜਿੱਤੂ ਜਿਹੜਾ ਤਕੜਾ ਹੋਊਗਾ। ਪੰਜਵੇਂ ਗੁਰਦੇਵ ਕਹਿੰਦੇ ਮੈਂ ਵੀ ਇਹ ਖੇਲ ਨੂੰ ਜਿੱਤਿਆ, ਮੈਨੂੰ ਵੀ ਉਹ ਮਿਲ ਗਿਆ ਗੁਰੂ ਜਿਹਨੇ ਇਹ ਸੰਸਾਰ ਦੇ ਵਿੱਚ ਇਹ ਅਖਾੜਾ ਰਚਿਆ ਸਾਰਾ। ਇਹ ਵੀ ਅਖਾੜਾ, ਇੱਕ ਇਹੋ ਅਖਾੜਾ ਪ੍ਰੀਤਮ ਸੱਚੇ ਕਾ ਗੁਰਬਾਣੀ ਚਾਹੁੰਦਾ। ਇਹ ਪ੍ਰਮਾਤਮਾ ਨੇ ਇੱਕ ਅਖਾੜਾ ਰਚਿਆ, ਇਹਦੇ ਵਿੱਚੋਂ ਜਿੱਤ ਕੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਜਿਹੜਾ ਹਾਰ ਕੇ ਜਾਂਦਾ ਉਹਨੂੰ ਰੇਰੇ ਕਿਹਾ ਜਾਂਦਾ ਗੁਰਬਾਣੀ 'ਚ ਫਰਮਾਨ ਕਰਦੇ ਨੇ। ਰਾਰਾ ਰੰਗੋ ਇਹਾਂ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇਰੇ ਦਰਗੇ ਕਹੇ ਨਾ ਕਹੋ ਆਓ ਆਦਰ ਬੈਸਣ ਸਬਦੋ। ਜਿਹੜਾ ਜਿੱਤ ਜਾਂਦਾ ਉਹਦਾ ਸਤਿਕਾਰ ਕਰਦੇ ਹਾਂ ਆਪਾਂ, ਜਿਹੜਾ ਹਾਰ ਜਾਂਦਾ ਉਹਦਾ ਕੋਈ ਸਤਿਕਾਰ ਨਹੀਂ ਕਰਦਾ। ਰੇਰੇ ਦਰਗੇ ਕਹੇ ਨਾ ਕਹੋ, ਜਦੋਂ ਅਸੀਂ ਜਾਣਾ ਸਾਰਿਆਂ ਨੇ ਇੱਕ ਦਿਨ ਤਾਂ ਜਾਣਾ ਹੀ ਹੈ, ਅਤੇ ਉੱਥੇ ਰੇਰੇ ਕਹੀ ਜਾਊਗੀ, ਕਿਉਂਕਿ ਉੱਥੇ ਫਿਰ ਕਹਿਣਗੇ ਵੀ ਆਹ ਦਿੱਤਾ ਸੀ ਇਹਨੂੰ ਮਨੁੱਖਾ ਜਨਮ, ਹਾਰ ਕੇ ਆ ਗਿਆ। ਫਿਰ ਪੰਜਵੇਂ ਗੁਰਦੇਵ ਕਹਿੰਦੇ ਮੈਂ ਗੁਸਾਈ ਦਾ ਪਹਿਲਵਾਨ ਹਾਂ, ਮੈਂ ਇਹ ਖੇਲ ਜਿੱਤਿਆ। ਝੰਡੀ ਗੱਡ ਤੀ ਉਹਨਾਂ ਨੇ, ਕਹਿੰਦੇ ਹਾਂ ਗੁਸਾਈ ਦਾ ਪਹਿਲਵਾਨੜਾ, ਮੇਰਾ ਗੁਰਮਿਲ ਉੱਚ ਦਮਾਲੜਾ। ਕਹਿੰਦੇ ਬਾਜ ਵੱਜਣ ਟਮਕ ਭੇਰੀਆਂ, ਮਲ ਲੈਂਦੇ ਲੈਂਦੇ ਲੱਥੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜੀਓ। ਬਸ ਆਹੀ ਖੇਲ ਸਮਝ ਕੇ ਜਿੱਦੇ ਨਾ ਉਦੇ ਆਪਾਂ ਫਿਰ ਦਾ ਸਿੱਖਾਂਗੇ ਕਿਵੇਂ ਅਸੀਂ ਖੇਲ। ਪਹਿਲਾਂ ਤਾਂ ਮੇਰਾ ਜਿੱਥੋਂ ਤੱਕ ਤਜਰਬਾ ਆਪਣਾ, ਸਾਡੀ ਬਹੁ ਗਿਣਤੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਖੇਲ ਹੈ ਕੀ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਫਿਰ ਪਤਾ ਲੱਗੂ ਵੀ ਸੰਸਾਰ ਇੱਕ ਖੇਲ ਆ। ਸਾਨੂੰ ਫਿਰ ਪਤਾ ਲੱਗੂ ਵੀ ਸਾਡਾ ਜਿਵੇਂ ਹੁਣ ਵਿਰੋਧੀ ਟੀਮ ਕਿਹੜੀ ਹੈ, ਕਿਹੜੇ ਸਾਨੂੰ ਹਰਾ ਰਹੇ ਨੇ। ਉਹ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀ ਸ੍ਰਿਸ਼ਟੀ 'ਤੇ ਰਾਜ ਕਰ ਰਹੇ ਨੇ। ਜਿਹਨੂੰ ਮਾਰ ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿੱਕਦਾਰ, ਜਿੱਥੇ ਮਰਜ਼ੀ ਨਿਗਾਹ ਮਾਰ ਲਿਓ ਪੰਜਾਂ ਦਾ ਹੀ ਰਾਜ ਚੱਲਦਾ ਹੋਊਗਾ। ਕੋਈ ਰਾਜਾ ਬਣੇ ਵੇ ਸੰਸਾਰ ਦੇ ਸਾਰੇ, ਇਹ ਪੰਜਾਂ ਦੇ ਬੱਸ ਆ ਸਾਰੇ। ਸਗਲ ਸ੍ਰਿਸ਼ਟ ਕੇ ਪੰਜ ਸਿੱਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸੇ ਲੇਤੇ ਦਾਮ, ਗੋਬਿੰਦ ਭਗਤ ਕੋ ਕਰੇ ਸਲਾਮ। ਹੁਣ ਇਹ ਪੰਜਾਂ ਨੂੰ ਕਹਿੰਦੇ ਸੀ ਜਿੱਤਿਆ, ਉਦੋਂ ਬਾਹਰਲੀ ਉਦਾਹਰਨ ਦੇ ਕੇ ਦੱਸ ਰਹੇ ਨੇ। ਅੱਗੇ ਢੋਲ ਵੱਜਦੇ ਹੁੰਦੇ ਸੀਗੇ, ਹੁਣ ਸਮਾਂ ਬਦਲਦਾ ਜਾ ਰਿਹਾ। ਜਦੋਂ ਅੱਗੇ ਕੁਸ਼ਤੀਆਂ ਆਉਂਦੀਆਂ ਸੀ ਢੋਲ ਵੱਜਦੇ ਸੀ, ਉਦੋਂ ਜੋਸ਼ ਦਵਾਇਆ ਜਾਂਦਾ ਸੀ ਭਲਵਾਨਾਂ ਨੂੰ। ਇੱਥੇ ਕਹਿੰਦੇ ਵੀ ਸਾਡੇ ਅੰਦਰ ਵੀ ਫਿਰ ਉਹ ਢੋਲ ਗਗਨ ਦਮਾਮਾ ਵੱਜੋ ਜਿਹਨੂੰ ਕਹਿੰਦੇ ਨੇ। ਕਹਿੰਦੇ ਬਾਜ ਵੱਜਣ ਟਮਕ ਭੇਰੀਆਂ, ਮਲ ਲੈਂਦੇ ਲੱਥੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਇਹ ਪੰਜਾਂ ਨੂੰ ਕਹਿੰਦੇ ਮੈਂ ਢਾ ਲਿਆ। ਆਪਾਂ ਦੇਖੋ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਆਪਾਂ ਇਹਨਾਂ 'ਤੇ ਕਿੰਨਾ ਕੁ ਕਾਬੂ ਪਾਇਆ, ਕਿੰਨਾ ਕੁ ਇਹਨੂੰ ਢਾਇਆ ਕਿ ਇਹੀ ਸਾਨੂੰ ਸਾਰੀ ਦੇਰ ਢਾਈ ਰੱਖਦੇ ਆ। ਜੇ ਤਾਂ ਇਹ ਢਾਈ ਰੱਖਦੇ ਆ ਸਾਨੂੰ ਮਨ ਨੂੰ, ਬਸ ਇਹਨਾਂ ਦੇ ਹੈਗਾ ਪੰਜਾਂ ਦੇ, ਕੋਈ ਕਾਮ ਦੇ ਬਸ ਆ, ਕੋਈ ਕ੍ਰੋਧ ਦੇ ਬਸ ਆ, ਕੋਈ ਲੋਭ ਦੇ ਬਸ ਆ, ਕੋਈ ਹਉਮੈ ਦੇ ਬਸ ਹੈ, ਕੋਈ ਮੋਹ ਦੇ ਬਸ ਹੈ। ਇਹਨਾਂ ਤੋਂ ਜਦੋਂ ਸਾਡਾ ਮਨ ਉੱਠ ਜਾਂਦਾ ਉੱਪਰ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਪੰਜ ਨੇ ਇਹਨਾਂ ਨੇ ਹਰਾਉਣਾ, ਫਿਰ ਸਾਡੇ ਪੰਜ ਸਾਥੀ ਨੇ ਉਹਨਾਂ ਦਾ ਸਾਥ ਲਾਓਗੇ ਤੁਸੀਂ, ਫਿਰ ਤੁਸੀਂ ਖੇਲ ਜਿੱਤ ਹੋਜੋਗੇ 100%। ਜੇ ਉਹਨਾਂ ਦਾ ਸਾਥ ਲੈ ਲਿਆ ਤਾਂ ਹੁਣ ਅਸੀਂ ਆਪਣੇ ਸਾਥੀਆਂ ਨੂੰ ਭੁੱਲ ਗਏ ਹਾਂ, ਜਿਹੜੇ ਵਿਰੋਧੀ ਹੈ, ਟੀਮ ਹਰਾਉਣ ਵਾਲੀ ਆ, ਉਹਨਾਂ ਨੂੰ ਸਾਥੀ ਮੰਨ ਲਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਂ ਇਹ ਖੇਲ ਜਿੱਤਿਆ। ਕਿਵੇਂ ਜਿੱਤਿਆ? ਕਹਿੰਦੇ ਬੜਾ ਔਖਾ ਖੇਡ ਹੈ ਸੰਸਾਰ ਦਾ। ਕਹਿੰਦੇ ਬਿਕਮੋ ਬਿਕਮ ਅਖਾੜਾ, ਮੈਂ ਗੁਰਮਿਲ ਜੀਤਾ। ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਜਿੱਤਿਆ। ਕਿਵੇਂ ਜਿੱਤਿਆ? ਕਹਿੰਦੇ ਗੁਰਮਿਲ ਜੀਤਾ, ਹਰ ਹਰ ਕੀਤਾ, ਟੁੱਟੀ ਭੀਤਾ ਭਰਮ ਗੜਾ। ਕਹਿੰਦੇ ਇਹ ਜਿਹੜੀ ਭਰਮ ਦੀ ਦੀਵਾਰ ਆ ਸਾਡੇ ਤੇ ਮਾਲਕ ਦੇ ਵਿਚਕਾਰ, ਇਹ ਗੜਾ ਤੋੜ ਦਿੱਤਾ। ਕਹਿੰਦੇ ਮੈਂ, ਕਹਿੰਦੇ ਫਿਰ ਇਹ ਨਿਹੱਥੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜੀਓ। ਕਹਿੰਦੇ ਗੁਰੂ ਰਾਮਦਾਸ ਜੀ ਨੇ ਐਸੀ ਮੇਰੇ ਤੇ ਕਿਰਪਾ ਕੀਤੀ ਤੇ ਮੈਨੂੰ ਇਹ ਖੇਲ ਜਿਤਾ ਦਿੱਤਾ। ਜਿਹੜੇ ਜਿਉਂਦੇ ਜੀ ਜਿੱਤ ਜਾਂਦੇ ਨੇ ਉਹ ਫਿਰ ਪ੍ਰਵਾਨ ਹੋ ਜਾਂਦੇ ਨੇ ਉਸ ਘਰ ਦੇ ਵਿੱਚ। ਹੁਣ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਕਿਉਂਕਿ ਬਿਨਾਂ ਭਾਗਾਂ ਤੋਂ ਕੁਛ ਨਹੀਂ ਮਿਲਦਾ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਹੁਣ ਗੁਰਗੱਦੀ ਸਭ ਤੋਂ ਛੋਟੇ ਨੂੰ ਮਿਲੀ। ਹੁਣ ਜਿਹੜਾ ਸਭ ਤੋਂ ਵੱਡਾ ਪਿਰਥੀ ਚੰਦ ਜੀ ਸੀ, ਉਹ ਵੀ ਗੁਰੂ ਪੁੱਤਰ ਸੀ, ਉਹ ਵੀ ਗੁਰੂ ਦੇ ਘਰ 'ਚ ਹੀ ਉਹਨੇ ਜਨਮ ਲਿਆ ਸੀ, ਹਾਲਾਂਕਿ ਪਹਿਲਾਂ ਜਨਮ ਲਿਆ। ਮਹਾਂਦੇਵ ਜੀ ਸੀ ਦੂਜੇ, ਸਭ ਤੋਂ ਛੋਟੇ ਸੀ ਗੁਰੂ ਅਰਜਨ ਦੇਵ ਜੀ। ਹੁਣ ਗੁਰੂ ਅਰਜਨ ਦੇਵ ਜੀ ਜਿਹੜੇ ਸੀ ਉਹ ਗੁਰੂ ਨੂੰ, ਗੁਰੂ ਰਾਮਦਾਸ ਜੀ ਨੂੰ ਆਪਣਾ ਇੱਕ ਸੰਸਾਰੀ ਪਿਤਾ ਨਹੀਂ ਦੇਖਦੇ ਸੀ, ਉਹ ਗੁਰੂ ਰਾਮਦਾਸ ਜੀ ਨੂੰ ਸਤਿਗੁਰ ਸਰੂਪ ਦੇਖਦੇ ਸੀ। ਉਹਨਾਂ ਨੂੰ ਇਹ ਗੱਲ ਸਮਝ ਆ ਗਈ, ਉਹਨਾਂ ਦੇ ਕਰਮ ਸੀ। ਜਦੋਂ ਸਾਡੇ ਬਹੁਤ ਵੱਡੇ ਵੱਡੇ ਭਾਗ ਹੁੰਦੇ ਆ ਉਦੋਂ ਸਾਨੂੰ ਗੁਰਬਾਣੀ ਸਮਝ ਆਉਂਦੀ ਆ। ਇਸ ਕਰਕੇ ਉਹ ਕਹਿੰਦੇ ਸਾਡੇ ਵੱਡੇ ਭਾਗ ਸੀ, ਸਾਨੂੰ ਇਹ ਗੁਰੂ ਦੇ ਬਚਨ ਸਮਝ ਆ ਗਏ। ਗੁਰੂ ਅਰਜਨ ਦੇਵ ਜੀ, ਭੱਟ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਇਹ ਖੇਲ ਜਿੱਤਿਆ ਗੁਰੂ ਦੇ ਸ਼ਰਨ 'ਚ ਜਾ ਕੇ। ਉਹ ਕਹਿੰਦੇ ਜਿੰਨਾ ਚਿਰ ਸਾਡੇ ਵੀ ਭਾਗ ਚੰਗੇ ਨਹੀਂ ਸੀ ਅਸੀਂ ਵੀ ਉਨਾ ਚਿਰ ਗੁਰੂ ਦੀ ਸ਼ਰਨ 'ਚ ਨਹੀਂ ਆ ਸਕੇ। ਇਹਦਾ ਮਤਲਬ ਬਿਨਾਂ ਭਾਗਾਂ ਤੋਂ ਨਹੀਂ ਆਇਆ ਜਾਂਦਾ। ਆਪਣੇ ਬੜੇ ਵੱਡੇ ਭਾਗ ਹੈ ਜਿਹੜੇ ਇੱਥੇ ਬੈਠ ਕੇ ਗੁਰੂ ਦੇ ਬਚਨ ਸੁਣਨ ਨੂੰ ਮਿਲ ਰਹੇ ਨੇ। ਉਹ ਫਿਰ ਸਾਨੂੰ ਦੱਸਦੇ ਨੇ, ਜੋ ਜਬ ਲੋ ਨੀ ਭਾਗ ਲਲਾਰ ਉਦੇ ਤੋ ਲੋ ਭਰਮ ਤੇ ਫਿਰਤੇ ਬਹੁਤ ਆਇਓ। ਉਨਾ ਚਿਰ ਬੰਦਾ ਭਰਮਣ 'ਚ ਰਹਿੰਦਾ, ਕਿਤੇ ਉਹਦੇ ਮੱਥਾ ਟੇਕ ਲਿਆ, ਕਿਤੇ ਉੱਥੇ ਕਿਤੇ ਉੱਥੇ, ਪੂਰੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ। ਕਹਿੰਦੇ ਕੱਲ ਘੋਰ ਸਮੁੰਦਰ ਮੈਂ ਬੂਟ ਤਥੇ ਕਬ ਹੂੰ ਮਿੱਟ ਬਹਿ ਨਹੀਂ ਰੇ ਪਛਤਾਇਓ। ਕਹਿੰਦੇ ਤੱਤ ਵਿਚਾਰ ਜਹਿ ਮਥਰਾ, ਕਹਿੰਦੇ ਮੈਂ ਤੁਹਾਨੂੰ ਤੱਤ ਸਾਰ ਦੱਸਣ ਲੱਗਿਆ। ਦੁਨੀਆਂ ਦੇ ਲੋਕੋ, ਜਗ ਤਾਰਨ ਕੋ ਅਵਤਾਰ ਬਣਾਇਓ। ਇਹ ਗੁਰਮੁਖ ਜਿੰਨੇ ਵੀ ਬੈਠੇ ਨੇ ਤੁਹਾਨੂੰ ਤਾਰਨ ਵਾਲੇ ਨੇ ਸਾਰੇ। ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੀ ਸ਼ਰਨ ਜਾ ਕੇ ਜਪਿਆ, ਇੱਕ ਰੂਪ ਹੋ ਗਏ। ਉਹ ਮੈਂ ਤੁਸੀਂ ਜਾ ਕੇ ਜਪ ਲਓ, ਫਰਕ ਤਾਂ ਕੁਛ ਨਹੀਂ ਪਿਆ, ਸਮਾਂ ਕੋਈ ਫਰਕ ਨਹੀਂ ਪਿਆ। ਉਹੀ ਗੁਰਬਾਣੀ 'ਚ ਕਹਿੰਦੇ ਉਹੀ ਦਿਨ ਚੜ੍ਹਦਾ, ਉਹੀ ਰਾਤ ਹੈ, ਉਹੀ ਸਮਾਂ, ਉਹੀ ਪੰਜ ਤੱਤ, ਸਾਰਾ ਖੇਲ ਉਹੀ ਆ। ਪਰ ਫਰਕ ਕੀ ਪਿਆ ਕਿ ਸਾਡੇ ਮਨ ਜਿਹੜੇ ਹਨ ਇਹ ਗੁਰੂ ਤੋਂ ਦੂਰ ਚਲੇ ਗਏ। ਹੁਣ ਅਸੀਂ ਦੇਖਣਾ, ਪ੍ਰਿਥੀ ਚੰਦ ਜੀ ਨੇ ਗੁਰੂ ਦੀ ਸੰਗਤ ਨਹੀਂ ਕੀਤੀ, ਉਹ ਜ਼ਿੰਮੇਵਾਰੀ ਜ਼ਿਆਦਾ ਸਮਝਦਾ ਸੀ। ਉਹ ਜਿਹੜੀ ਬਾਹਰੋਂ ਧਨ ਆਉਂਦਾ ਸੀ ਨਾ ਗੁਰੂ ਰਾਮਦਾਸ ਜੀ ਵੇਲੇ, ਉਹ ਇਕੱਤਰ ਕਰਕੇ ਸਾਰਾ ਉਹਦੇ 'ਤੇ ਜ਼ਿਆਦਾ ਧਿਆਨ ਰਹਿੰਦਾ ਸੀ ਉਹਦਾ, ਉਹ ਸੰਗਤ 'ਚ ਨਹੀਂ ਆ ਕੇ ਬੈਠਦਾ ਸੀ। ਕੋਸ਼ਿਸ਼ ਵੀ ਕੀਤੀ ਗਈ ਗੁਰੂ ਰਾਮਦਾਸ ਜੀ ਵੱਲੋਂ ਇਹ ਸੰਗਤ 'ਚ ਆ ਕੇ ਬੈਠੇ, ਪਰ ਉਹ ਉਲਟਾ ਝਗੜਾ ਕਰਦਾ ਸੀ। ਜਿਵੇਂ ਅਸੀਂ ਵੀ ਕਿਸੇ ਨੂੰ ਕਹਿ ਦਈਏ ਵੀ ਆਓ ਗੁਰਦੁਆਰੇ ਚੱਲੀਏ, ਉਹ ਝਗੜਾ ਕਰਦੇ ਉਲਟਾ ਆਪਣੇ ਨਾਲ। ਅਸੀਂ ਦੇਖਿਆ ਗੁਰਦੁਆਰੇ ਜਾਣ ਵਾਲੇ, ਅਸੀਂ ਕਹਿੰਦੇ ਹਾਂ ਕੀ ਦੇਖਿਆ ਤੁਸੀਂ? ਕੱਖ ਵੀ ਨਹੀਂ ਦੇਖਿਆ। ਜਿਹੜਾ ਗੁਰਦੁਆਰੇ 'ਚ ਆ ਗਿਆ ਗੁਰਦੁਆਰੇ ਭਾਵਨੀ ਨਾਲ ਵੀ ਆ ਗਿਆ, ਕਹਿੰਦੇ ਮਹਾਰਾਜ ਉਹਦੇ 'ਤੇ ਵੀ ਨਜ਼ਰ ਕਰ ਦਿੰਦਾ ਹੈ। ਇਸ ਕਰਕੇ ਸ਼ਰਧਾ ਨਾਲ ਆ ਗਿਆ ਜਿਹੜਾ, ਉਹ ਸ਼ਰਧਕ ਤਾਂ ਬਥੇਰੇ ਫਿਰਦੇ ਆ ਦੁਨੀਆਂ 'ਚ। ਸੋ ਇਸ ਕਰਕੇ ਅਸੀਂ ਜਦੋਂ ਕਿਸੇ ਨੂੰ ਕਹਿੰਦੇ ਹਾਂ ਵੀ ਆ ਜਾਓ ਗੁਰੂ ਦੀ ਸ਼ਰਨ 'ਚ, ਉਦੋਂ ਅਸੀਂ ਨਹੀਂ ਕਹਿ ਰਹੇ, ਉਦੋਂ ਪਰਮਾਤਮਾ ਉਹਦੇ ਭਲਾ ਕਰ ਰਿਹਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸੰਗਤ 'ਚ ਆ ਜਾਂਦੇ ਨੇ, ਪ੍ਰਿਥੀ ਚੰਦ ਜੀ ਸੰਗਤ 'ਚ ਨਹੀਂ ਆਏ, ਉਲਟਾ ਝਗੜਾ ਕਰਦੇ ਰਹੇ, ਇੱਥੋਂ ਤੱਕ ਕਿ ਗੁਰੂ ਰਾਮਦਾਸ ਜੀ ਦੇ ਨਾਲ ਵੀ ਝਗੜਦੇ ਰਹੇ। ਕਾਹੇ ਝਗੜਤ ਹੋ ਸੰਗਪੂਤ, ਜਿਨਕੇ ਬੜੇ ਬੜੀਰੇ ਤੁਮ ਹੋ, ਤਿੰਨ ਸਿੰਘ ਝਗੜਤ ਪਾਪ। ਕਹਿੰਦੇ ਉਹਨਾਂ ਨਾਲ ਝਗੜਾ, ਵੱਡਿਆਂ ਨਾਲ ਝਗੜਾ ਕਰਨਾ, ਮਾਤਾ ਪਿਤਾ ਦੇ ਉਲਟ ਬੋਲਣਾ, ਕਹਿੰਦੇ ਪਾਪ ਹੈ, ਮਾੜਾ ਬਚਨ ਬੋਲਣਾ ਵੈਸੇ ਪਾਪ। ਇਸ ਕਰਕੇ ਉਹਨਾਂ ਨੇ ਬਚਨ ਨਹੀਂ ਮੰਨਿਆ। ਗੁਰੂ ਅਰਜਨ ਦੇਵ ਜੀ ਵਿਰਾਗੀ ਸੁਭਾਅ ਦੇ ਸੀ, ਉਹ ਗੁਰੂ ਦੇ ਹਰ ਇੱਕ ਬਚਨ ਨੂੰ ਸੱਤ ਸੱਤ ਕਰਕੇ ਮੰਨਦੇ ਸੀ ਗੁਰੂ ਰਾਮਦਾਸ ਜੀ ਦੇ। ਉਹਨਾਂ ਨੇ ਇਹ ਜਿਉਂਦੇ ਜੀ ਗੁਰੂ ਦੇ ਹੁੰਦਿਆਂ ਹੁੰਦਿਆਂ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ, ਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ। ਇਸ ਲਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ 'ਤੇ ਇਹ ਕਿਰਪਾ ਹੋਈ ਕਿ ਉਹ ਸੰਗਤ 'ਚ ਆਏ, ਬੈਠੇ, ਗੁਰੂ ਦੇ ਬਚਨ ਸੁਣੇ ਅਤੇ ਕਮਾਏ। ਜੇ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਵਾਰ ਲਾਹੌਰ ਦੀ ਸੰਗਤ ਆਈ ਅਤੇ ਗੁਰੂ ਰਾਮਦਾਸ ਜੀ ਨੂੰ ਕਿਹਾ ਵੀ ਤੁਸੀਂ ਸਾਡੇ ਉੱਥੇ ਚੱਲੋ ਜੀ, ਅਤੇ ਨਾਲੇ ਪ੍ਰਚਾਰ ਹੋ ਜੂਗਾ, ਨਾਲੇ ਸੰਗਤਾਂ ਤੁਹਾਡੇ ਦਰਸ਼ਨ ਕਰ ਲੈਣਗੀਆਂ। ਗੁਰੂ ਰਾਮਦਾਸ ਜੀ ਨੇ ਦੇਖਿਆ ਵੀ ਇੱਥੇ ਬੜੀ ਜ਼ਰੂਰਤ ਹੈ, ਕਿਉਂਕਿ ਬੜੇ ਵੱਡੇ ਕਾਰਜ ਕੀਤੇ ਆ ਉਹਨਾਂ ਨੇ। ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਚੱਕ ਰਾਮਦਾਸ ਜੀ ਦਾ ਨਾਂ ਪਹਿਲਾਂ ਉਹ ਸ਼ਹਿਰ ਵਸਾਇਆ ਗੁਰੂ ਸਾਹਿਬਾਂ ਨੇ। ਦੇਖੋ ਗੁਰੂ ਸਾਹਿਬਾਂ ਦੇ ਵੱਡੇ ਪਰਉਪਕਾਰ ਸੀ, ਸ਼ਹਿਰ ਵਸਾਉਣੇ, ਪਿੰਡ ਵਸਾਉਣੇ। ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਤਰਨ ਤਾਰਨ ਦਾ ਸਰੋਵਰ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਠੀਕ ਹੈ, ਮੈਂ ਤਾਂ ਨਹੀਂ ਜਾ ਸਕਦਾ। ਕੁਛ ਪਿਰਥੀ ਚੰਦ ਬੜਾ ਕਲੇਸ਼ ਕਰਦਾ ਸੀ, ਉਹਨਾਂ ਨੇ ਕਿਹਾ ਵੀ ਕੁਛ ਸਮੇਂ ਲਈ ਗੁਰੂ ਅਰਜਨ ਦੇਵ ਜੀ ਨੂੰ ਭੇਜ ਦਿੰਦੇ ਹਾਂ। ਕਹਿੰਦੇ ਜੀ ਇਹ ਮੇਰਾ ਰੂਪ ਸਮਝ ਕੇ ਤੁਸੀਂ ਇਹਨਾਂ ਨੂੰ ਲੈ ਜਾਓ ਉੱਥੇ, ਵੀ ਉੱਥੇ ਤੁਸੀਂ ਇਹਨਾਂ ਦੇ ਬਚਨ ਸੁਣ ਲਿਓ। ਗੁਰੂ ਅਰਜਨ ਦੇਵ ਜੀ ਜਦੋਂ ਪਿਤਾ ਗੁਰੂ ਦਾ ਹੁਕਮ ਮੰਨਿਆ, ਜਾਣਾ ਪਿਆ, ਪਰ ਦਿਲ ਨਹੀਂ ਕਰਦਾ ਕਿਉਂਕਿ ਗੁਰੂ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ ਸੀ ਉਹਨਾਂ ਦਾ। ਜਾਣਾ ਪਿਆ ਕਿਉਂਕਿ ਬਚਨ ਸੀ ਗੁਰੂ ਦਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ 'ਤੇ ਜਾਂਦੇ ਨੇ, ਮਹਾਰਾਜ ਨੇ ਇਹ ਕਹਿ ਦਿੱਤਾ ਵੀ ਜਿੰਨਾ ਚਿਰ ਅਸੀਂ ਕਹੀਏ ਨਾ ਉਹਨਾਂ ਚਿਰ ਤੂੰ ਵਾਪਸ ਵੀ ਨਹੀਂ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵਿਆਹ ਦਾ ਕਾਰਜ ਹੋਇਆ। ਹੁਣ ਗੁਰੂ ਸਾਹਿਬ ਚਾਹੁੰਦੇ ਸੀ ਵੀ ਸੰਸਾਰ ਦੇ ਜੀਵਾਂ ਨੂੰ ਭਲਾ ਕਰਨਾ ਪਹਿਲਾਂ ਵੀ, ਕਿਉਂਕਿ ਗੁਰੂ ਹਮੇਸ਼ਾ ਹੀ ਭਲਾ ਕਰਦਾ। ਪਰ ਜਿਹਦੇ ਨਾਲ ਵੀ ਉਹ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ, ਉਹ ਆਪਣਾ ਦੁੱਖ ਸ਼ੁਰੂ ਕਰ ਲੈਂਦਾ। ਫਿਰ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜਿਸ ਮਨੁੱਖ 'ਤੇ ਮੈਂ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਕਹਿੰਦੇ ਜਿਸ ਨੂੰ ਮੈਂ ਗੱਲ ਸੁਣਾਉਣੀ ਚਾਹੁੰਦਾ ਸੀ ਉਹ ਗੱਲ ਹੀ ਨਹੀਂ ਸੁਣਦੇ ਸੀ, ਉਹ ਆਪਣੇ ਦੁੱਖ ਨੂੰ ਰੋਣ ਲੱਗ ਜਾਂਦੇ ਜਾ ਕੇ। ਉੱਥੇ ਹੀ ਸਾਈਂ ਮੀਆਂ ਮੀਰ ਜੀ ਨਾਲ ਉਹਨਾਂ ਦਾ ਵਾਰਤਾਲਾਪ ਹੋਈ ਸੀ, ਮਿਲਾਪ ਹੋਇਆ ਸੀ। ਇੱਕ ਦਿਨ ਉਸ ਇਲਾਕੇ ਦੇ ਵਿੱਚ ਸੰਤ ਮੰਡਲੀ ਆਈ, ਉਦੋਂ ਸੰਤ ਮੰਡਲੀਆਂ ਪ੍ਰਚਾਰ ਕਰਦੀਆਂ ਹੁੰਦੀਆਂ ਸੀ, ਇਸ ਕਰਕੇ ਉਹ ਸੰਤ ਮੰਡਲੀ ਆਈ ਅਤੇ ਉਹਨਾਂ ਨੇ ਉਸਤਤ ਕੀਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਜਦੋਂ ਪਤਾ ਲੱਗਿਆ ਵੀ ਇੱਥੇ ਸੰਤ ਮੰਡਲੀ ਆਉਣੀ ਹੈ ਅਤੇ ਆਪਾਂ ਵੀ ਚੱਲਦੇ ਹਾਂ, ਗੁਰੂ ਅਰਜਨ ਦੇਵ ਜੀ ਵੀ ਚਲੇ ਗਏ ਸੰਗਤਾਂ ਦੇ ਨਾਲ। ਜਦੋਂ ਉਹ ਪ੍ਰਚਾਰ ਕਰਕੇ ਹਟੇ, ਗਾ ਕੇ ਹਟੇ, ਅਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਸੰਤਾਂ ਨੂੰ ਸਵਾਲ ਕੀਤਾ ਵੀ ਪੁੱਛੀਏ ਵੀ ਇਹ ਰੱਬ ਨੂੰ ਕਿਵੇਂ ਮਿਲਿਆ, ਜੋ ਕਿ ਸਾਨੂੰ ਵੀ ਪੁੱਛਣਾ ਚਾਹੀਦਾ ਹੈ। ਪੁੱਛੋ ਸੰਤ ਮੇਰਾ ਠਾਕਰ ਕੈਸਾ, ਜੇ ਤਾਂ ਉਹ ਠਾਕਰ ਨੂੰ ਜਾਣਦਾ ਹੋਊਗਾ ਫਿਰ ਤਾਂ ਜ਼ਰੂਰ ਦੱਸੂਗਾ, ਜੇ ਜਾਣਦਾ ਨਹੀਂ ਤਾਂ ਉਹ ਦੱਸ ਵੀ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ, ਜਿਹੜੇ ਗੁਰਸਿੱਖ ਸੀ, ਉਹਨਾਂ ਨੂੰ ਕਿਹਾ ਵੀ ਆਪਾਂ ਇਹਨਾਂ ਸੰਤਾਂ ਨੂੰ ਮਿਲਣਾ, ਕੁਛ ਬਚਨ ਕਰਨੇ ਆ। ਅਤੇ ਜਿਹੜੇ ਉਹ ਬਚਨ ਹੋਏ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਉਹ ਜਦੋਂ ਉਹਨਾਂ ਸੰਤ ਜਨਾਂ ਨੂੰ ਮਿਲੇ ਅਤੇ ਉਹਨਾਂ ਨੂੰ ਪੁੱਛਿਆ ਬਈ ਬਹੁਤ ਤੁਸੀਂ ਵਧੀਆ ਗਾਉਂਦੇ ਹੋ ਅਤੇ ਸਾਨੂੰ ਦੱਸੋ ਉਸ ਪ੍ਰੀਤਮ ਦੇ ਬਾਰੇ ਕੁਛ, ਉਸ ਪ੍ਰੀਤਮ ਨੂੰ ਤੁਸੀਂ ਕਿਵੇਂ ਮਿਲੇ ਹੋ। ਉਹ ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਨਹੀਂ। ਕਹਿੰਦੇ ਫਿਰ ਕੀ ਗਾਉਂਦੇ ਜੋ ਉਸਨੂੰ ਜਾਣਦੇ ਹੀ ਨਹੀਂ ਗੇ, ਸੰਤ ਤਾਂ ਹੁੰਦਾ ਹੀ ਉਹ ਜਿਹੜਾ ਜਾਣਦਾ। ਅਤੇ ਫਿਰ ਉੱਥੇ ਫਿਰ ਗੁਰੂ ਸਾਹਿਬ ਨੇ ਬੜਾ ਮਹਿਸੂਸ ਕੀਤਾ ਵੀ ਇਹ ਕੀ ਖੇਲ ਚੱਲ ਰਿਹਾ ਸੰਸਾਰ ਦੇ ਵਿੱਚ। ਅਤੇ ਉਹਨਾਂ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਉਹਨਾਂ ਸੰਤਾਂ ਦੇ ਪ੍ਰਥਾਏ। ਕਹਿੰਦੇ ਜਿਹੜੇ ਸੰਤ ਸੀ ਉਹ ਕਿਹੋ ਜਿਹੇ ਸੀ? ਕਹਿੰਦੇ ਅਤ ਸੁੰਦਰ, ਕਲੀਨ ਚਤਰ। ਕਹਿੰਦੇ ਬੜੇ ਕੱਪੜੇ ਸੋਹਣੇ ਪਾਏ ਹੋਏ ਸੀ ਉਹਨਾਂ ਦੇ ਸੰਤਾਂ ਵਾਲੇ, ਅਤ ਸੁੰਦਰ, ਬੜਾ ਪਹਿਰਾਵਾ ਬਣਾ ਲੈਣਾ ਵਧੀਆ ਸੰਤਾਂ ਵਾਲਾ, ਅੱਜ ਕੱਲ੍ਹ ਵੀ ਬਣਦਾ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ, ਉਹ ਮੁੱਖ ਦੇ ਗਿਆਨੀ ਸੀ। ਕਹਿੰਦੇ ਧਨਵੰਤ ਬੋਲਣ 'ਚ ਧਨਮਾਟ ਸੀ ਉਹ ਪੂਰੇ। ਕਹਿੰਦੇ ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਕਹਿੰਦੇ ਉਹ ਮਰਿਆਂ ਦੇ ਬਰਾਬਰ ਹੈ ਜੇ ਪ੍ਰੀਤਮ ਨਾਲ ਪ੍ਰੀਤ ਨਹੀਂ ਹੈਗੀ। ਮ੍ਰਿਤ ਕਹੀਏ ਨਾਨਕਾ, ਅਤ ਸੁੰਦਰ ਕਲੀਨ ਚਤਰ। ਮੈਂ ਅਕਸਰ ਪ੍ਰਚਾਰ 'ਚ ਦੋ ਗੱਲਾਂ ਕਹਿੰਦਾ ਹੁੰਦਾ, ਧਾਰਮਿਕ ਬਣਨਾ ਬਹੁਤ ਸੌਖਾ ਹੈ, ਧਰਮੀ ਬਣਨਾ ਬਹੁਤ ਔਖਾ ਹੈ। ਧਰਮੀ ਬਣਨ ਲਈ ਆਪਾਂ ਖਤਮ ਕਰਨਾ ਪੈਂਦਾ, ਧਾਰਮਿਕ ਬਣਨ ਲਈ ਕੀ ਹੈ? ਪਹਿਰਾਵਾ। ਅਸੀਂ ਪਹਿਰਾਵੇ ਨੂੰ ਸੰਤ ਮੰਨ ਲਿਆ, ਅਤੇ ਨਾ ਤਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਉਹਨਾਂ ਦੀ ਜਿਹੜੀਆਂ ਆ ਦੁਨੀਆਂ ਦੀਆਂ ਗੱਲਾਂ ਹੀ ਸੁਣਾਈ ਜਾਣਗੀਆਂ ਤੁਹਾਨੂੰ, ਇੱਧਰਲੀ ਸੁਣਾਤੀ ਉੱਧਰਲੀ ਸੁਣਾਤੀ, ਕੋਈ ਪ੍ਰੀਤਮ ਦੀ ਗੱਲ ਨਹੀਂ ਸੁਣਾਉਂਦੇ। ਕਿਉਂਕਿ ਇਹ ਜਿੰਨਾ ਚਿਰ ਤੁਸੀਂ ਪ੍ਰੀਤਮ ਨੂੰ ਮਿਲੇ ਨੂੰ ਨਹੀਂ ਮਿਲਦੇ ਨਾ, ਉਨਾ ਚਿਰ ਤੁਹਾਨੂੰ ਭੇਤ ਨਹੀਂ ਆਉਂਦਾ। ਇਸ ਕਰਕੇ ਜਿਹੜਾ ਪ੍ਰੀਤਮ ਨਾਲ ਜੁੜਿਆ ਹੁੰਦਾ ਉਹ ਤੁਹਾਨੂੰ ਗੁਰੂ ਨਾਲ ਜੋੜ ਦੂ, ਗੁਰੂ ਤੁਹਾਨੂੰ ਪ੍ਰੀਤਮ ਨਾਲ ਜੋੜੂਗਾ। ਐਸੇ ਸੰਤ ਹੁੰਦੇ ਨੇ, ਸੰਤ ਦੀ ਨਿਸ਼ਾਨੀ ਆ ਉਹ ਗੁਰੂ ਦਾ ਭੇਤ ਦੇ ਦੂਗਾ। ਇਹ ਨਿਸ਼ਾਨੀ ਸਾਧਕੀ ਜਿੱਤ ਭੇਟਤ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਕਹਿੰਦਾ ਐਸਾ ਕੋਈ ਸੰਤ ਮੁੱਖ ਪਿਰੈ ਮਿਲਾਵੈ, ਦਰਸ਼ਨ ਕੀ ਮੋਹੇ ਆਸ ਘਨੇਰੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬੜਾ ਦੁੱਖ ਮਹਿਸੂਸ ਹੋਇਆ ਉਹਨਾਂ ਸੰਤਾਂ 'ਤੇ, ਵੀ ਐਸੇ ਸੰਤ ਵੀ ਸੰਸਾਰ 'ਚ ਹੁੰਦੇ ਨੇ। ਇਹ ਉਹਨਾਂ ਨੇ ਦੋਨੇ ਸੰਤਾਂ ਦਾ ਜ਼ਿਕਰ ਕੀਤਾ। ਇੱਕ ਦਿਨ ਨਾ ਅਸੀਂ ਕਿਤੇ ਬੈਠੇ ਸੀਗੇ ਅਤੇ ਮੈਥੋਂ ਸਹਿਜ ਸਵਾਈ ਕਿਸੇ ਦਾ ਕਿਹਾ ਗਿਆ, ਕਿਉਂਕਿ ਉਹ ਪਖੰਡੀ ਆ, ਜੇ ਪਖੰਡ ਨੂੰ ਪਖੰਡ ਕਹਿ ਦਿਓ ਕੋਈ ਖਾਸ ਗੱਲ ਬਣੇਗੀ, ਕੋਈ ਨਿੰਦਿਆ ਬਣੀ। ਹਾਂ, ਸਾਧ ਨੂੰ ਕਹਿ ਦਈਏ ਪਖੰਡੀ ਆ, ਫਿਰ ਤਾਂ ਨਿੰਦਿਆ ਹੋਵੇ। ਸਾਧਿਆ ਵਾ ਉਹਨੇ ਮਨ, ਜਿਹਨੂੰ ਆਪਾਂ ਜਾਣਦੇ ਹੋਈਏ ਸਿੱਧੇ ਕਹਿ ਦੇਣਾ, ਮੈਨੂੰ ਜਾਣਦਾ ਜਿਹੜਾ ਬੰਦਾ ਕਹਿ ਦੂਗਾ ਤੂੰ ਤਾਂ ਇਹੋ ਜਿਹਾ। ਮੈਂ ਕਹਾਂ ਹਾਂਜੀ ਹੈਗਾ। ਜਦੋਂ ਮੈਂ ਕਿਹਾ ਕੋਈ ਉਹਦਾ ਉਪਾਸ਼ਕ ਸੀ, ਉਹ ਕਹਿੰਦਾ ਜੀ ਤੁਸੀਂ ਸੰਤ ਤੋਂ ਮਾੜਾ ਕਿਹਾ। ਮੈਂ ਕਿਹਾ ਜੀ ਉਹ ਸੰਤ ਨਹੀਂ ਹੈਗਾ। ਮੈਂ ਕਿਹਾ ਵੀ ਤੁਸੀਂ ਉਹਦੀ ਸਾਰੀ ਕਥਾ ਕੱਢ ਲਿਓ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਉਹਨੇ ਕਰਤੀ, ਗੁਰਬਾਣੀ 'ਚ ਕੋਈ ਭੇਦ ਦੇ ਤਾ ਪ੍ਰੀਤਮ ਦਾ, ਤਾਂ ਮੈਨੂੰ ਥੱਲੇ ਬਿਠਾ ਲਿਆ। ਪ੍ਰੀਤਮ ਦੀ ਗੱਲ ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਇਹ ਜਿਹੜੀ ਗੱਲ ਕਰ ਰਿਹਾ, ਮੇਰੀ 22 ਸਾਲ ਉਮਰ ਤੱਕ ਮੈਂ ਅੰਮ੍ਰਿਤ ਛੱਕ ਕੇ 35 ਸਾਲ ਤੱਕ ਬਾਣੀ ਨੂੰ ਬਹੁਤ ਪੜ੍ਹਿਆ, ਹਉਮੈ ਸੀ, ਮੈਂ ਬਹੁਤ ਬਾਣੀ ਪੜ੍ਹਦਾ। ਹਉ ਗਸਾਈ ਦਾ ਪਹਿਲਵਾਨੜਾ, ਜਦੋਂ ਮੈਨੂੰ ਇੱਕ ਗੁਰਸਿੱਖ ਮਿਲਿਆ, ਉਹਦੇ ਇੱਕ ਸਵਾਲ ਨੇ ਹੀ ਸਾਰਾ ਭੇਤ ਦੇਤਾ। ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਉਸ ਪ੍ਰੀਤਮ ਦੀ ਗੱਲ ਸੁਣਾ, ਇੰਨੇ ਚਿਰ ਤੋਂ ਗੁਰਦੁਆਰੇ 'ਚ ਰਹਿੰਦਾ। ਮੈਂ ਕਿਹਾ ਜੀ ਮੈਂ ਪ੍ਰੀਤਮ ਨੂੰ ਜਾਣਦਾ ਨਹੀਂ ਗਾ, ਹਾਰ ਗਿਆ। ਬਸ ਹਾਰਿਆ ਹੋਇਆ ਹੀ ਜਿੱਤਦਾ ਫਿਰ। ਮੈਂ ਕਿਹਾ ਤੁਸੀਂ ਜਾਣਦੇ ਹੋ ਪ੍ਰੀਤਮ ਨੂੰ, ਤੁਸੀਂ ਸੁਣਾਓ ਫਿਰ। ਫਿਰ ਉਹਨਾਂ ਨੇ ਪ੍ਰੀਤਮ ਦੀ ਗੱਲ ਸੁਣਾਈ ਅਤੇ ਮਨ ਮਾਨਿਆ, ਫਿਰ ਗੁਰੂ ਨਾਲ ਜੁੜੇ। ਵਾਕਈ ਪ੍ਰੀਤਮ ਦੀ ਖੋਜ ਆ ਗੁਰਬਾਣੀ 'ਚ, ਤਾਂ ਵਾਹਿਗੁਰੂ ਦੀ ਖੋਜ ਆ, ਜੋ ਪ੍ਰਭ ਕੋ ਮਿਲ ਬੋਚ ਹੈ, ਉਹ ਖੋਜ ਕਰਨੀ ਪੈਂਦੀ ਹੈ। ਇਸ ਕਰਕੇ ਜਿਹੜਾ ਉਹ ਵਾਹਿਗੁਰੂ ਹੈ, ਪਰਮੇਸ਼ਰ ਹੈ, ਸਭ ਤੋਂ ਨੇੜੇ ਹੈ, ਅਸੀਂ ਦੂਰ ਸਮਝ ਬੈਠਦੇ ਹਾਂ, ਭੁਲੇਖਾ ਹੈ, ਭਰਮ ਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੀ ਸ਼ਰਨ 'ਚ ਪੈ ਕੇ ਇਹ ਭਰਮ ਦਾ ਗੜ ਤੋੜ ਦਿੱਤਾ। ਹਉ ਗਸਾਈ ਦਾ ਪਹਿਲਵਾਨੜਾ, ਮੇਰਾ ਗੁਰਮਿਲ ਉੱਚਤ ਮਾਲੜਾ। ਕਹਿੰਦੇ ਮੈਂ ਇਹ ਖੇਲ ਨੂੰ ਜਿੱਤਿਆ, ਬਿਕਮੋ ਬਿਕਮ ਅਖਾੜਾ, ਮੈਂ ਗੁਰਮਿਲ ਜਿੱਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਇਹ ਜਿੱਤਿਆ। ਇਸ ਕਰਕੇ ਉਹ ਜਿੱਤੇ ਹੋਏ ਸੀ, ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਇਸ ਲਾਇਕ ਸਮਝ ਕੇ ਉਹਨਾਂ ਨੂੰ ਇਹ ਗੁਰਗੱਦੀ ਬਖਸ਼ਿਸ਼ ਕੀਤੀ। ਅੱਜ ਦੇ ਦਿਨ ਪਹਿਲਾਂ ਹੀ ਸੇਵਾ 'ਤੇ ਲਾਤਾ, ਜਿਉਂਦੇ ਜੀ ਲਾਤਾ। ਪ੍ਰਿਥੀ ਚੰਦ ਨੇ ਬੜੀ ਵਿਰੋਧਤਾ ਵੀ ਕੀਤੀ, ਸਾਰਾ ਇਤਿਹਾਸ ਬਹੁਤ ਜ਼ਿਆਦਾ ਲੰਬਾ ਚੌੜਾ। ਇਸ ਕਰਕੇ ਪ੍ਰਿਥੀ ਚੰਦ ਜਿਹੜਾ ਸੀ ਉਹ ਸਮਝਦਾ ਸੀ ਵੀ ਮੈਂ ਵੱਡਾ ਹੈ, ਮੇਰਾ ਅਧਿਕਾਰ ਬਣਦਾ। ਪਰ ਇਹ ਤਖ਼ਤ ਬਹਿ ਤਖ਼ਤ ਕੇ ਲਾਇਕ, ਇਸ ਸੇਵਾ 'ਤੇ ਉਹਨੂੰ ਲਾਇਆ ਗਿਆ ਜਿਹੜਾ ਸੇਵਾ ਦੇ ਲਾਇਕ ਸੀ। ਗੁਰੂ ਨਾਨਕ ਦੇਵ ਜੀ ਤੋਂ ਇਹ ਸ਼ੁਰੂ ਹੋਇਆ, ਦਸਾਂ ਜਾਮਿਆਂ ਦੇ ਵਿੱਚ ਫਿਰ ਇਹ ਅੱਗੇ ਦੀ ਅੱਗੇ ਜੋਤ ਉਹ ਜੁਗਤ ਸੈਂ ਕਾਇਆ ਫਿਰ ਪਲਟੀ ਹੈ। ਉਹੀ ਜੋਤ ਅਤੇ ਉਹੀ ਜੁਗਤੀ ਦਸਾਂ ਜਾਮਿਆਂ ਚੱਲਦੀ ਰਹੀ। ਅੱਜ ਜਿਹਨੂੰ ਅਗਿਆਨਤਾ ਨਾ, ਉਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਲੱਗ ਅਲੱਗ ਦੇਖਦਾ। ਇੱਥੋਂ ਤੱਕ ਮੈਂ ਤਾਂ ਦੇਖੇ, ਉਹ ਢਾਡੀਆਂ ਨੂੰ ਕਹਿ ਦਿੰਦੇ ਆ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਨਹੀਂ ਸੁਣਾਉਣਾ, ਡਰਦੇ ਆ ਵੀ ਕਿਤੇ ਸ਼ਸਤਰ ਨਾ ਚੱਕਣਾ ਪੈ ਜਾਵੇ। ਸਿੱਖ ਕੋਲੇ ਦੋਨੇ ਕੁਛ ਹੀ ਆ, ਜਿੱਥੇ ਉਹਦੇ ਕੋਲੇ ਇਹ ਗਿਆਨ ਦਾ ਸ਼ਸਤਰ ਹੈ, ਉੱਥੇ ਉਹਦੇ ਕੋਲੇ ਸ਼ਸਤਰ ਜਿਹੜਾ ਹੈਗਾ ਹਥਿਆਰ ਵੀ ਹੋਣਾ ਚਾਹੀਦਾ, ਆਪਣੀ ਰੱਖਿਆ ਕਰਨੀ ਹੈ। ਇਸ ਕਰਕੇ ਸਾਡੇ ਕੋਲੇ ਦੋਨੇ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਇਹ ਗੁਰੂ ਘਰ ਦੇ ਵਿੱਚ ਸਿਖਾਇਆ ਜਾਂਦਾ ਸੀ, ਦੂਜੇ ਪਾਤਸ਼ਾਹ ਵੇਲੇ ਤੋਂ ਮੱਲ ਅਖਾੜੇ ਸ਼ੁਰੂ ਹੋ ਗਏ ਸੀ, ਜਿੱਥੇ ਗੁਰਬਾਣੀ ਦਾ ਗਿਆਨ ਦਿੱਤਾ, ਉੱਥੇ ਸਰੀਰਕ ਕਸਰਤ ਵੀ ਕਰਾਈ ਜਾਂਦੀ ਸੀ। ਛੇਵੇਂ ਜਾਮੇ 'ਚ ਉਹੀ ਗੁਰਸਿੱਖ ਜਿਹੜੇ ਸੀ ਉਹਨਾਂ ਦੇ ਹੱਥ ਦੇ ਵਿੱਚ ਫਿਰ ਸ਼ਸਤਰ ਫੜਾਉਣਾ ਪਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਸੀ। ਇਸ ਕਰਕੇ ਇਹ ਜੋ ਗੁਰੂ ਨਾਨਕ ਦੇ ਘਰ ਦਾ ਹੈ ਖੇਲ ਹੈ, ਇਹ ਉਦੋਂ ਸਮਝ ਆਉਂਦਾ ਜਦੋਂ ਅਸੀਂ ਸੰਗਤ 'ਚ ਆਵਾਂਗੇ। ਸੰਗਤ 'ਚ ਇਹ ਨਹੀਂ ਵੀ ਲਗਾਤਾਰ ਆਉਣਾ ਪੈਂਦਾ, ਫਿਰ ਲਗਾਤਾਰ ਗੁਰੂ ਦੀ ਸ਼ਰਨ 'ਚ ਰਹਿਣਾ ਪੈਂਦਾ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਦੀ ਸ਼ਰਨ 'ਚ ਰਹੇ, ਧੰਨ ਧੰਨ ਗੁਰੂ ਰਾਮਦਾਸ, ਵੱਡੀ ਵਡਿਆਈ ਹੈ ਗੁਰੂ ਦੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਮੰਨ ਕੇ ਸਤ ਸਰੂਪ ਹੋ ਗਏ, ਉਹਨਾਂ ਨੂੰ ਫਿਰ ਇਹ ਗੁਰਗੱਦੀ 'ਤੇ ਬਿਠਾਇਆ ਗਿਆ। ਸੋ ਸਤਿਗੁਰੂ ਦੀ ਕਿਰਪਾ ਦੁਆਰਾ ਅਸੀਂ ਵੀ ਜੋ ਉਹ ਸਮਝਾ ਰਹੇ ਨੇ, ਉਹ ਕੋਈ ਦੂਰ ਨਹੀਂ ਗਏ ਸਾਥੋਂ, ਕਿਉਂਕਿ ਕੌਣ ਕਹਿੰਦਾ ਵੀ ਸਤਿਗੁਰ ਜਾਂਦਾ। ਸਤਿਗੁਰ ਮੇਰਾ ਸਦਾ ਸਦਾ ਸਰੀਰ, ਆਪ ਸਰੀਰ ਨੂੰ ਅਸੀਂ ਸਤਿਗੁਰ ਮੰਨ ਬੈਠਦੇ ਹਾਂ, ਸਰੀਰ ਸਤਿਗੁਰ ਨਹੀਂ। ਇਹਦੇ ਵਿੱਚ ਰਹਿਣ ਵਾਲਾ ਜਿਹੜਾ ਹੈ, ਜਿਹੜਾ ਉਹਦੇ ਵਿੱਚ ਜਾ ਕੇ ਸਮਾ ਜਾਂਦਾ, ਉਹਨੂੰ ਸਤਿਪੁਰਖ ਕਿਹਾ ਗੁਰਬਾਣੀ 'ਚ। ਜਿਹੜਾ ਉਹਦੇ ਵਿੱਚ ਸਮਾ ਗਿਆ ਉਹਨੂੰ ਕੀ ਕਿਹਾ ਸਤਿਗੁਰ, ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਸਤਿਪੁਰਖ ਜਿਨ ਜਾਣਿਆ। ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ। ਆ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਰੂਪ ਨੇ, ਇਹ ਸਾਨੂੰ ਉਹ ਸਤਿਪੁਰਖ ਦਾ ਭੇਦ ਦੇ ਰਹੇ ਨੇ ਤੇ ਸਾਡੇ ਸਾਰਿਆਂ ਦੇ ਅੰਦਰ ਸਤਿਪੁਰਖ ਹੈ। ਸਤਿਪੁਰਖ ਸਭ ਮੈਂ ਰਿਹਾ ਸਮਾਣੀ, ਜਿਹਨੂੰ ਕਹਿਤਾ ਰਾਮ ਨਾਮ ਸਤਨਾਮ, ਉਹ ਸਾਰਿਆਂ ਦੇ ਵਿੱਚ ਮੌਜੂਦ ਹੈ, ਉਹਨੂੰ ਸਤਿਗੁਰ ਵੀ ਕਹਿੰਦੇ ਨੇ। ਤੀਜੇ ਪਾਤਸ਼ਾਹ ਨੇ ਜਦੋਂ ਇਸ ਪਾਇਆ ਜਾ ਕੇ ਉਹ ਸਾਨੂੰ ਸਮਝਾ ਰਹੇ ਨੇ ਵੀ ਮੈਂ ਉਸ ਸਤਿਗੁਰ ਨੂੰ ਪਾਇਆ, ਆਨੰਦ ਦੇ ਘਰ ਚਲਿਆ ਗਿਆ। ਉਹ ਸਾਨੂੰ ਸਮਝਾ ਰਹੇ ਨੇ ਪਰ ਰੋਜ਼ 6 ਪੌੜੀਆਂ ਤੋਂ ਸਾਰੇ ਚੇਤੀ ਸਿੱਖਾਂ ਨੂੰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਦੋਂ ਪਾਇਆ? ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਤੋਂ ਬਿਨਾਂ ਨਹੀਂ ਭੇਤ ਆਉਂਦਾ। ਇਸ ਕਰਕੇ ਗੁਰੂ ਅਮਰਦਾਸ ਜੀ ਤੱਕ ਫਿਰ ਉਹ ਗੁਰੂ ਦੀ ਸ਼ਰਨ 'ਚ ਜਿਹੜਾ ਜਾਂਦਾ ਸੀ, ਇਹ ਜਿਹੜਾ ਇਸ ਅਵਸਥਾ 'ਚ ਲੈ ਜਾਂਦੇ ਉਹਨੂੰ ਗੁਰਗੱਦੀ ਦਿੱਤੀ ਜਾਂਦੀ ਸੀ। ਭਾਈ ਲਹਿਣਾ ਜੀ ਨੇ ਇਹ ਆਪਣਾ ਖੇਲ ਜਿੱਤਿਆ ਅਤੇ ਗੁਰੂ ਅੰਗਦ ਰੂਪ ਬਣ ਗਏ। ਫਿਰ ਅੰਗਦ ਤੋਂ ਗੁਰ ਅਮਰਦਾਸ, ਅਮਰਦਾਸ ਜੀ ਨੇ ਇਹ ਖੇਲ ਉਹਨਾਂ ਦੀ ਸ਼ਰਨ 'ਚ ਗਏ, ਇਹ ਭੇਤ ਲਿਆ, ਇੱਕ ਰੂਪ ਹੋਏ। ਫਿਰ ਗੁਰੂ ਰਾਮਦਾਸ, ਫਿਰ ਉਦੋਂ ਬਾਅਦ 'ਚ ਗੁਰੂ ਅਰਜਨ ਦੇਵ ਜੀ। ਇਸ ਕਰਕੇ ਅਸੀਂ ਵੀ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਹੁਣ ਅਸੀਂ ਦੇਖਣਾ ਵੀ ਅਸੀਂ ਕਿਹੜੀ ਪਾਸੇ ਤੁਰਿਆ। ਇੱਕ ਤਾਂ ਪਿਰਥੀ ਚੰਦ ਵਾਲੀ ਲਾਈਨ, ਪਿਰਥੀ ਚੰਦ ਜੀ ਸੰਗਤ ਨਹੀਂ ਕਰਦੇ ਸੀ, ਉਹ ਬਚਨ ਨਹੀਂ ਮੰਨਦੇ ਸੀ। ਜੇ ਤਾਂ ਅਸੀਂ ਨਾ ਤਾਂ ਗੁਰੂ ਦੇ ਬਚਨ ਜਾਣਦੇ ਹਾਂ ਅਤੇ ਨਾ ਮੰਨਦੇ ਹਾਂ, ਫਿਰ ਤਾਂ ਅਸੀਂ ਪਿਰਥੀ ਚੰਦ ਵਾਲੀ ਲਾਈਨ 'ਚ ਹਾਰਾਂਗੇ 100%। ਜੇ ਅਸੀਂ ਗੁਰੂ ਰਾਮਦਾਸ ਜੀ ਵਾਂਗੂ ਇਹ ਬਚਨਾਂ ਨੂੰ ਸੁਣਦੇ ਵੀ ਹਾਂ ਅਤੇ ਮੰਨਦੇ ਵੀ ਹਾਂ, ਫਿਰ ਕੋਈ ਦੁਨੀਆਂ ਦੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ, ਕਿਉਂਕਿ ਪੂਰਾ ਗੁਰੂ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਫਿਰ ਪੂਰੇ ਦੇ ਗੁਣ ਗਾਉਂਦਾ। ਇਸ ਕਰਕੇ ਉਹ ਬ੍ਰਹਮ ਵੀ ਪੂਰਾ ਹੈ, ਸਤਿਗੁਰ ਵੀ ਪੂਰਾ ਹੈ। ਅੱਜ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਜਗਤ ਗੁਰੂ ਨੇ ਸਾਰੇ ਮਨੁੱਖਾ ਜਨ ਤਾਰਨ ਲਈ ਹੈ, ਤਾਰੋ ਤਾਰਨ ਹਾਰਿਆ। ਇਸ ਕਰਕੇ ਅਸੀਂ ਗੁਰੂ ਦੀ ਸ਼ਰਨ 'ਚ ਆਈਏ, ਗੁਰੂ ਕਿਰਪਾ ਕਰੇ। ਗੁਰਬਾਣੀ ਗਾਧ ਬੋਧ ਹੈ, ਜੋ ਸਮਾਂ ਸੀ ਉਸਨੇ ਆਪਣਾ ਪੰਧ ਮੁਕਾ ਲਿਆ। ਫਿਰ ਸ਼ਾਮ ਦੇ ਸਮੇਂ ਜੋ ਭਾਈ ਗੁਰਦਾਸ ਦੀਆਂ 12 ਦੀ ਲੜੀਵਾਰ ਕਥਾ ਚੱਲਦੀ ਹੈ, ਉਹਦੇ ਨਾਲ ਫਿਰ ਵਿਚਾਰ ਕਰਾਂਗੇ। ਢਾਡੀ ਸਿੰਘਾਂ ਨੇ ਮੇਰੇ ਤੋਂ ਬਾਅਦ ਕੀਰਤਨੀਆਂ, ਕੀਰਤਨ ਤੋਂ ਬਾਅਦ ਢਾਡੀ ਸਿੰਘ, ਫਿਰ ਉਹ ਵੀ ਭੇਜ ਦੇਣਗੇ। ਸਾਰਿਆਂ ਨੇ ਇੱਕੋ ਗੱਲ ਵਾਰ ਵਾਰ ਸਮਝਾਉਣੀ ਹੈ, ਆਓ ਗੁਰੂ ਕਾ ਕੀਰਤਨ ਗੁਰਮੁਖਾਂ ਪਾਸੋਂ, ਅਗਲਾ ਪ੍ਰੋਗਰਾਮ ਸੁਣੀਏ ਸੈਕਟਰੀ ਸਾਹਿਬ ਪਾਸੋਂ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਲਾਓ ਚਰਨੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਮਨਾ ਰਹੇ ਹਾਂ। ਉਹ ਸਾਰਾ ਇਤਿਹਾਸ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰੋ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਇਸ ਵੀਕਐਂਡ ਦੇ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਲਿੱਤਰਾਂ ਅਤੇ ਸਮੂਹ ਸੰਗਤ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਹੋਈ ਹੈ। ਨਾਲ ਹੀ ਧਾਰੀਵਾਲ ਪਰਿਵਾਰ ਵੱਲੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਜਿਨ੍ਹਾਂ ਵੀ ਗੁਰ ਭਾਵਨਾਵਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਪੂਰਨ ਕਰਨ, ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ, ਜਿੱਥੇ ਇਹਨਾਂ ਨੇ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ। ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਗੁਰਮੁਖ ਪਿਆਰਿਓ, ਗੁਰਦੁਆਰਾ ਸਾਹਿਬ ਵਿਖੇ ਜੋ ਹਰ ਸਾਲ ਆਪਾਂ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਕਰਾਉਂਦੇ ਹਾਂ ਬੱਚਿਆਂ ਦਾ, ਉਹ ਇਸ ਵਾਰੀ 24 ਅਕਤੂਬਰ ਨੂੰ ਹੋ ਰਿਹਾ ਹੈ। ਉਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਔਨਲਾਈਨ ਜਾ ਕੇ ਬੱਚਿਆਂ ਨੂੰ ਰਜਿਸਟਰ ਕਰੋ, ਅਤੇ ਨਾਲ ਹੀ ਹੋਰ ਵੀ ਜੋ ਬੱਚਿਆਂ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਵੱਧ ਤੋਂ ਵੱਧ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ, ਇਹਨਾਂ ਨੂੰ, ਪਨੀਰੀ ਨੂੰ, ਜਿਨ੍ਹਾਂ ਸਾਡੀ ਕੌਮ ਦਾ ਭਵਿੱਖ ਸਾਂਭਣਾ ਹੈ, ਉਹਨਾਂ ਨੂੰ ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਜੋੜ ਕੇ ਇਹਨਾਂ ਦਾ ਜੀਵਨ ਵੀ ਚੰਗਾ ਬਣਾਈਏ ਅਤੇ ਆਪ ਵੀ ਗੁਰੂ ਦੀਆਂ ਖੁਸ਼ੀਆਂ ਲਈਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਇਹਨਾਂ ਤੋਂ ਬਾਅਦ ਪੰਥ ਦਾ ਸਤਿਕਾਰ ਅਤੇ ਢਾਡੀ ਜੱਥਾ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਢਾਡੀ ਜੱਥੇ ਵੱਲੋਂ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਸੋ ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਪਿੰਡ ਲਿੱਤਰਾਂ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਨਤਾਂ ਦੇ ਸ਼ੁਕਰਾਨੇ ਵਜੋਂ ਹੋਈ ਹੈ, ਅਤੇ ਨਾਲ ਹੀ ਦੂਸਰੇ ਅਖੰਡ ਪਾਠ ਸਾਹਿਬ ਦੀ ਸੇਵਾ ਧਾਰੀਵਾਲ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਵਾਸਤੇ ਕਰਵਾਈ ਗਈ ਹੈ, ਜਿਹਨਾਂ ਭਾਵਨਾਵਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਪੂਰਨ ਕਰਨ, ਅਤੇ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਗੁਰਬਾਣੀ ਕੰਠ ਮੁਕਾਬਲਾ ਕੀ ਹੁੰਦਾ ਹੈ, ਉਸ ਦੇ ਵਾਸਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਰਜਿਸਟਰ ਕਰਾਓ, ਅਤੇ 24 ਅਕਤੂਬਰ ਜਿਸ ਦਿਨ ਗੁਰਬਾਣੀ ਕੰਠ ਮੁਕਾਬਲਾ ਹੋਣਾ ਹੈ, ਉਸ ਦਿਨ ਬੱਚਿਆਂ ਨੂੰ ਜ਼ਰੂਰ ਇਸ ਵਿੱਚ ਪਾਰਟੀਸਪੇਟ ਕਰਾਉਣਾ, ਤਾਂ ਕਿ ਆਪਾਂ ਇਹਨਾਂ ਬੱਚਿਆਂ ਨੂੰ ਜਿੱਥੇ ਬਾਣੀ ਦੇ ਨਾਲ ਜੋੜਨਾ ਹੈ ਉੱਥੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ ਹਰ ਇੱਕ ਬੱਚੇ ਨੂੰ ਜੋ ਇਸ ਵਿੱਚ ਪਾਰਟੀਸਪੇਟ ਕਰਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਹੋਰ ਬਾਣੀ ਪੜ੍ਹਨ ਦੇ ਵੱਲ ਪ੍ਰੇਰੇ ਜਾਂਦੇ ਹਨ। ਸੋ ਬੇਨਤੀ ਹੈ ਕਿ ਇਸ ਨੂੰ ਜ਼ਰੂਰ ਕਬੂਲ ਕਰਨਾ। ਸੋ ਆਓ ਢਾਡੀ ਜਥੇ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਉਜ ਨੀਚ ਦਾ ਭਰਮ ਮਿਟਾ ਦਿੱਤਾ,
1: ਕਹਿਣੀ ਕਰਨੀ ਵਾਲਿਆਂ ਦਾ ਨਾਂ ਦਰਜ ਕਰਾ ਦਿੱਤਾ,
0: ਉਹ ਜਾਤ ਪਾਤ ਤੇ ਉਜ ਨੀਚ ਦਾ ਭਰਮ ਮਿਟਾ ਦਿੱਤਾ।

ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕੀਰਤਨੀਏ ਸ਼ਬਦਾਂ ਦੁਆਰਾ ਤੁਹਾਨੂੰ ਨਿਹਾਲ ਕਰ ਰਹੇ ਸਨ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਜਿੰਨਾ ਸਮਾਂ ਆਪਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਅੱਜ ਜੋ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਰਲ ਮਿਲ ਕੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੀ, ਉਹ ਪਿਆਰੇ ਉਹ ਗੁਰੂ ਕੀ ਪਿਆਰੀ ਸੰਗਤ ਜੋ ਰਲ ਕੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੀ ਏ। ਸ਼ਹੀਦਾਂ ਦੇ ਦਿਨ ਮਨਾਏ ਜਾਂਦੇ ਨੇ, ਭਗਤਾਂ ਨੂੰ ਯਾਦ ਕੀਤਾ ਜਾਂਦਾ ਏ, ਆਪਦੇ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਤੋਂ ਭਾਈ ਸਾਹਿਬ ਜੀ ਕਹਿੰਦੇ ਸਦਕੇ ਜਾਈਏ ਬਲਹਾਰੀ ਜਾਈਏ। ਪਰ ਹੋਵੇ ਪਿਆਰ ਅੰਦਰ, ਪਿਆਰ ਦੇ ਨਾਲ ਸ਼ਰਧਾ ਦੇ ਨਾਲ ਮਨਾਏ ਜਾਣ। ਅੱਜ ਦਾ ਜਿਹੜਾ ਅਹਿਮ ਦਿਹਾੜਾ ਹੈ, ਜਿੱਥੇ ਅੱਜ ਆਪਾਂ ਗੁਰੂ ਕੇ ਪਿਆਰਿਓ ਵੀਕਐਂਡ 'ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਅਤੇ ਨਾਲ ਹੀ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਇਹ ਸਤਿਗੁਰੂ ਮਹਾਰਾਜ ਜੀ ਦੇ ਪੁਰਬ ਨੇ। ਅਤੇ ਜਦੋਂ ਆਪਾਂ ਆਪਦੇ ਸਿੱਖ ਇਤਿਹਾਸ, ਕੌਮੀ ਇਤਿਹਾਸ ਦੇ ਵੱਲ ਨਜ਼ਰ ਮਾਰਦੇ ਹਾਂ, ਅਤੇ ਕੱਲ੍ਹ 12 ਸਤੰਬਰ ਸੀ, 12 ਸਤੰਬਰ ਨੂੰ ਦੋ ਮਹਾਨ ਸਾਕਿਆਂ ਦਾ ਜ਼ਿਕਰ ਆਉਂਦਾ। ਇੱਕ ਸਾਰਾਗੜੀ ਦਾ ਸਾਕਾ, ਜਿਹਦੇ ਵਿੱਚ 21 ਸਿੱਖ ਫੌਜੀ 36ਵੀਂ ਸਿੱਖ ਰੈਜੀਮੈਂਟ ਦੇ ਭਾਈ ਈਸ਼ਰ ਸਿੰਘ ਉਹਦੀ ਅਗਵਾਈ ਦੇ ਥੱਲੇ, ਉੱਧਰ ਘੱਟੋ ਘੱਟ ਨਹੀਂ 15-20 ਹਜ਼ਾਰ ਜਿਹੜੇ ਪਠਾਨ ਸੀ ਉਹ ਚੜ੍ਹ ਕੇ ਆਏ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। 12 ਸਤੰਬਰ 1897 ਇਹ ਸਾਕਾ ਹੋਇਆ, ਸਾਰਾਗੜੀ ਦਾ ਜਿਹੜਾ ਸਾਕਾ ਹੈ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਉਦੋਂ ਬਾਅਦ ਸਾਡੇ ਸੰਘਰਸ਼ ਦੀ ਇੱਕ ਇਹੋ ਜਿਹੀ ਦਾਸਤਾਨ ਹੈ, ਭਾਈ ਸ਼ੀਤਲ ਸਿੰਘ ਮੱਤੇਵਾਲ ਦਸਮੇਸ਼ ਰੈਜੀਮੈਂਟ ਦੇ ਜਿਹੜੇ ਮੁਖੀ ਸੀ, ਉਹ ਆਪਦੇ ਪਿੰਡਾਂ ਦੇ ਲਾਗੇ ਪਿੰਡ ਪੈਂਦਾ ਸੀ ਬੱਲੋਵਾਲੀ, ਉਹ ਬੱਲੋਵਾਲੀ ਦੇ ਵਿੱਚ ਇੱਕ ਪਾਸੇ ਬਾਗ ਸੀ, ਇੱਕ ਪਾਸੇ ਕਿੰਨੂਆਂ ਦਾ ਬਾਗ ਅਤੇ ਇੱਕ ਪਾਸੇ ਕਮਾਤ, ਉੱਥੇ ਉਹਨੂੰ ਘੇਰਾ ਪੈ ਗਿਆ ਸੀ। ਜਦੋਂ ਘੇਰਾ ਪਿਆ, 10 ਸਤੰਬਰ ਨੂੰ CRP VSF ਪੰਜਾਬ ਪੁਲਿਸ ਚੜ੍ਹ ਕੇ ਆਈ, ਉਹਨਾਂ ਨੇ ਘੱਟੋ ਘੱਟ 30-35 ਹਜ਼ਾਰ ਦੀ ਗਿਣਤੀ ਦੇ ਵਿੱਚ ਆ ਕੇ ਘੇਰਾ ਪਾਇਆ ਸੀ। ਉਹ ਘੇਰਾ 12 ਸਤੰਬਰ ਤੱਕ ਚੱਲਿਆ। 12 ਸਤੰਬਰ ਨੂੰ ਇਹ 5 ਸੂਰਮੇ ਭਾਈ ਸੀਤਲ ਸਿੰਘ ਮੱਤੇਵਾਲ, ਤਰਸੇਮ ਸਿੰਘ ਮੱਤੇਵਾਲ, ਭਾਈ ਗੁਰਨਾਮ ਸਿੰਘ ਸੈਕਟਰੀ, ਭਾਈ ਗੁਰਦਿਆਲ ਸਿੰਘ ਮਾੜੀ ਪੰਨੂਆ, ਭਾਈ ਗੁਰਮੁਖ ਸਿੰਘ ਜੀ ਗੰਭੀਰ ਸਿੱਟਾ, ਇਹ 5 ਸਾਥੀ ਘਿਰੇ ਸੀ। 5 ਨੇ ਐਨ ਡਟ ਕੇ ਮੁਕਾਬਲਾ ਕੀਤਾ। ਜਿਹੜੇ ਸਾਡੇ ਇਤਿਹਾਸਕ ਯੁੱਧ ਨੇ ਗੁਰੂ ਕੇ ਪਿਆਰਿਓ, ਚਮਕੌਰ ਦਾ ਸਾਕਾ, ਚਮਕੌਰ ਦੀ ਜੰਗ ਹੈ, ਦੱਸ ਦਿੱਤਾ ਸੂਰਮਿਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਸਾਡੇ 'ਤੇ ਕਿਰਪਾ, ਸਾਡੇ 'ਤੇ ਜਦੋਂ ਬਖਸ਼ਿਸ਼ ਕਰਦੇ ਨੇ, ਫਿਰ ਇਕੱਲਾ ਇਕੱਲਾ ਜਿਹੜਾ ਸਿੰਘ ਆ ਕਿਵੇਂ 1.25 ਲੱਖ ਦੇ ਨਾਲ ਟਕਰਾਉਂਦਾ ਹੈ। ਇਹ ਦਿਹਾੜੇ ਮਨਾਏ ਜਾ ਰਹੇ ਨੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਅੰਦਰ, ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ, ਉਹ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ। ਵਿਦਵਾਨ ਕਹਿੰਦੇ ਨੇ ਕੌਮਾਂ ਦੇ ਕੋਲੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ, ਕੌਮਾਂ ਦੇ ਕੋਲੇ ਸਮੇਂ ਦੇ ਵਿੱਚ ਅਤੇ ਸਮੇਂ ਦੇ ਅੰਦਰ ਆਪਣਾ ਵਕਾਰ ਕਾਇਮ ਰੱਖਣ ਵਾਸਤੇ 3 ਚੀਜ਼ਾਂ ਦੀ ਮੁੱਖ ਲੋੜ ਪੈਂਦੀ ਹੈ। ਪਹਿਲੇ ਨੰਬਰ 'ਤੇ ਆ ਆਪਣੀ ਬੋਲੀ, ਆਪਣੀ ਭਾਸ਼ਾ, ਫਿਰ ਦੂਜੇ ਨੰਬਰ 'ਤੇ ਆ ਆਪਦਾ ਕੇਂਦਰੀ ਸਥਾਨ, ਫਿਰ ਤੀਜੇ ਨੰਬਰ 'ਤੇ ਆ ਇਲਹਾਮੀ ਆਪਦੀ ਪੁਸਤਕ ਕਿਤਾਬ ਹੋਵੇ। ਹੁਣ ਆਪਾਂ ਕਿੰਨਿਆਂ ਭਾਗਾਂ ਵਾਲੇ ਹਾਂ, ਸਾਡੇ ਕੋਲ ਸਾਡੀ ਬੋਲੀ ਵੀ ਹੈ, ਬੋਲੀ ਵੀ ਹੈ, ਸਾਡੇ ਕੋਲ ਸਾਡਾ ਕੇਂਦਰੀ ਸਥਾਨ ਵੀ ਹੈ। ਉਹ ਸਾਡਾ ਕੇਂਦਰੀ ਅਸਥਾਨ ਆ ਜਿਹੜਾ ਸੱਚਖੰਡ ਦਰਬਾਰ ਸਾਹਿਬ ਆ, ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਇਹ ਬਖਸ਼ਿਸ਼ ਹੈ, ਉਹਨਾਂ ਦੀ ਇਹ ਕਿਰਪਾ ਹੈ। ਨਗਰ ਤੁੰਗ, ਗੁਮਟਾਲਾ, ਸੁਲਤਾਨ ਵਿੰਡ, ਇਹ ਜਿਹੜੇ ਨਗਰ ਸੀ, ਇਹ ਜਿਹੜੇ ਪਿੰਡ ਸੀ, ਇਹਨਾਂ ਦੇ ਵਿੱਚ ਜ਼ਮੀਨ ਖਰੀਦੀ ਗਈ, ਉੱਥੇ ਜਿਹੜਾ ਇੱਕ ਇਹ ਅਸਥਾਨ ਨਗਰ ਵਸਾਇਆ ਗਿਆ, ਉਸ ਸਮੇਂ ਗੁਰੂ ਕਾ ਚੱਕ ਜੀ ਦਾ ਨਾਂ ਰੱਖਿਆ ਗਿਆ। ਅੱਜ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਖਵਾ ਰਿਹਾ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ, ਉਹਨਾਂ ਦੀ ਬਖਸ਼ਿਸ਼ ਹੋਈ ਹੈ, ਤੇ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ
ਇਸ ਪਾਵਨ ਪਵਿੱਤਰ ਧਰਤੀ ਤੇ ਆਉਣਾ ਕੀਤਾ ਵਸਾਇਆ ਗਿਆ। ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਕੱਲ ਤੁਸਾਂ ਨੇ ਸੋਧਰ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ, ਬਾਬਾ ਪਿਰਥੀ ਚੰਦ ਦੇ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੇ। ਜਦੋਂ ਖੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ ਉਦੋਂ ਵੀ ਇੱਕ ਪਰਖ ਦੀ ਘੜੀ, ਪ੍ਰੀਖਿਆ ਦੀ ਘੜੀ ਆਈ, ਸਮਾਂ ਆਇਆ ਏ। ਪਰ ਉਸ ਪ੍ਰੀਖਿਆ ਦੇ ਸਮੇਂ ਅੰਦਰ, ਘੜੀ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਏ। ਬਾਬਾ ਪਿਰਥੀ ਚੰਦ ਜਿਹੜਾ ਟਾਲ ਮਟੋਲ ਕਰਦਾ ਰਿਹਾ, ਜਿਹੜਾ ਸਤਿਗੁਰੂ ਮਹਾਰਾਜ ਦੇ ਮੂਹਰੇ, ਗੁਰੂ ਪਿਤਾ ਦੇ ਮੂਹਰੇ ਬੋਲਿਆ, ਬੋਲ ਬੁਲਾਰਾ ਕੀਤਾ, ਜਿਸਨੇ ਮਹਾਰਾਜ ਨੇ ਫਿਰ ਉਦੋਂ ਸ਼ਬਦ ਉਚਾਰਿਆ ਸੀ, ਕਹਿੰਦੇ ਪੁੱਤਰ ਜੀਓ, ਆਪਦੇ ਪਿਤਾ ਜੀ ਦੇ ਨਾਲ ਕਿਉਂ ਝਗੜਦੇ ਹੋ? ਜੇ ਹੋਰ ਪਾਪ ਦੁਨੀਆ ਤੇ ਮੰਨਦੇ ਹੋ, ਇਹ ਵੀ ਪਾਪ ਮੰਨੋ, ਆਪਦੇ ਪਿਤਾ ਜੀ ਦੇ ਮੂਹਰੇ ਬੋਲਣ। ਇਹ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਹੈ। ਰਾਤ ਵੀ ਆਪਾਂ ਇਹ ਸ਼ਬਦ ਯਾਦ ਕੀਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗੜਤ ਪਾਪ। ਇਹ ਪਿਰਥੀ ਚੰਦ ਦੇ ਨਾਂ ਦੇ ਨਾਂ ਲੱਗ ਗਿਆ ਮੀਣਾ, ਮੀਣਾ ਲੱਗਿਆ ਇਹਦੇ ਨਾਲ। ਮਹਾਰਾਜ ਕਹਿੰਦੇ ਮੀਣਾ ਇਹਦਾ ਯਕੀਨ ਨਾ ਕਰਿਓ। ਇਹ ਮੀਣੇ ਦੇ ਅਰਥ ਜਿਹੜੇ ਕੀਤੇ ਗਏ ਨੇ, ਇਹਨਾਂ ਨੂੰ ਕਜ਼ਾਕ ਵੀ ਆਖਿਆ ਗਿਆ। ਰਾਜਸਥਾਨ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਸੀ। ਕਜ਼ਾਕ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਇਕੱਲੇ ਕਹਿਰੇ ਮੁਸਾਫਰ ਨੂੰ ਜੰਗਲ ਦੇ ਵਿੱਚ ਜਾਂ ਬੀਆਬਾਨ ਦੇ ਵਿੱਚ, ਜਿੱਥੇ ਕੋਈ ਹੋਰ ਨਹੀਂ ਸੀ ਹੁੰਦਾ, ਲੁਕ ਕੇ ਬਹਿ ਜਾਂਦੇ ਸੀ। ਇਕੱਲਾ ਕਹਿਰਾ ਉਹਨਾਂ ਨੇ ਮੁਸਾਫਰ ਵੇਖਣਾ, ਇੱਕਦਮ ਉਹਦੇ 'ਤੇ ਹਮਲਾ ਕਰਨਾ, ਉਹਨੂੰ ਲੁੱਟ ਲੈਣਾ, ਇਹ ਉਹਨਾਂ ਦੇ ਨਾਂ ਦੇ ਨਾਲ ਲੱਗਦਾ ਸੀ। ਇਹ ਮੀਣੇ ਦੇ ਅਰਥ ਕੀਤੇ ਗਏ ਨੇ। ਪਿਰਥੀ ਚੰਦ ਦੇ ਨਾਂ ਦੇ ਨਾਲ ਮੀਣਾ ਲੱਗਿਆ, ਨਾਲੇ ਉਹਦਾ ਗੁਰੂਆਂ ਦੇ ਨਾਲ ਇੰਨਾ ਨੇੜੇ ਦਾ ਰਿਸ਼ਤਾ ਏ। ਉਹ ਤੀਜੇ ਪਾਤਸ਼ਾਹ ਦੇ ਦੋਹਤੇ ਨੇ, ਚੌਥੇ ਪਾਤਸ਼ਾਹ ਦੇ ਵੱਡੇ ਸੁਪੁੱਤਰ ਨੇ, ਪੰਜਵੇਂ ਪਾਤਸ਼ਾਹ ਦੇ ਵੱਡੇ ਭਰਾ ਨੇ, ਛੇਵੇਂ ਪਾਤਸ਼ਾਹ ਦੇ ਤਾਇਆ ਜੀ ਲੱਗਦੇ ਨੇ। ਇੰਨਾ ਨੇੜੇ ਦਾ ਰਿਸ਼ਤਾ, ਪਰ ਨਾਂ ਦੇ ਕੇ ਮੀਣਾ ਲੱਗ ਗਿਆ। ਮੀਣਾ ਕਿਉਂ ਲੱਗਿਆ? ਕਿਉਂਕਿ ਉਹਦੀ ਜਿਹੜੀ ਕਰਨੀ ਸੀ, ਉਹਦੇ ਜਿਹੜੇ ਕੰਮ ਸੀ, ਉਹਨੇ ਜ਼ਿੱਦ ਪਕੜ ਲਈ। ਉਹ ਕਹਿੰਦਾ ਮੈਂ ਧੱਕੇ ਦੇ ਨਾਲ ਵੀ ਹੱਕ ਮਾਰ, ਆਪਦਾ ਜਿਹੜਾ ਮੇਰਾ ਹੱਕ ਹੈ ਉਹ ਲੈ ਲਵਾਂਗਾ। ਪਰ ਬੜਾ ਸਮਝਾਇਆ ਬਾਬਾ ਬੁੱਢਾ ਜੀ ਨੇ, ਬੜਾ ਸਮਝਾਇਆ, ਉਹਦੇ ਖਾਨੇ ਨਾਲ ਗੱਲ ਪਈ। ਅਖੀਰ ਗੁਰੂ ਮਹਾਰਾਜ ਨੇ ਕਹਿ ਦਿੱਤਾ ਇਹ ਮੀਣਾ ਹੈ, ਗੁਰੂ ਮਹਾਰਾਜ ਜੀ ਦਾ ਹੀ ਪੁੱਤਰ। ਮਹਾਦੇਵ ਨੇ ਪੱਲਾ ਝਾੜ ਦਿੱਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ 'ਤੇ ਫੁੱਲ ਚੜ੍ਹਾ ਦਿੱਤੇ ਅਤੇ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ ਬਣੇ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਵਪਾਰਕ ਸੋਚਣੀ ਦੇ ਮਾਲਕ, ਗੁਰੂ ਕੇ ਪਿਆਰਿਓ, ਐਨ ਨਿਮਰਤਾ ਦੇ ਪੁੰਜ। ਉਹਨਾਂ ਨੇ ਜਦੋਂ ਸਤਿਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਮਿਸ਼ਨ ਸੀ, ਨਿਸ਼ਾਨਾ ਸੀ, ਉਹਨਾਂ ਨੂੰ ਅੱਗੇ ਤੋਰਿਆ, ਫਿਰ ਗੁਰੂ ਕੇ ਪਿਆਰਿਓ ਸਮਾਂ ਆਇਆ 1588 ਦਾ, ਜਦੋਂ ਉਹਨਾਂ ਨੇ ਸੱਚਖੰਡ ਦਰਬਾਰ ਸਾਹਿਬ, ਉਹ ਪਾਵਨ ਪਵਿੱਤਰ ਅਸਥਾਨ, ਉਹਦੀ ਨਿਉਂ ਰਖਵਾਈ। ਨਿਉਂ ਰਖਾਉਣ ਵਾਲਾ ਵੇਖੋ, ਕੁੱਲ ਦੁਨੀਆ ਦਾ ਮਾਲਕ ਆਪ ਏ, ਪਰ ਜਿਹਨੇ ਰੱਖਣੀ ਏ ਉਹ ਸਾਈਂ ਮੀਆਂ ਮੀਰੇ। ਜਦੋਂ ਲਾਹੌਰ ਗਏ ਮਹਾਰਾਜ, ਉਹਦੇ ਨਾਲ ਉਹਨਾਂ ਦਾ ਸੰਗ ਹੋ ਗਿਆ, ਮਿਲਾਪ ਹੋ ਗਿਆ, ਐਸੀ ਮਿੱਤਰਤਾ ਬਣੀ। ਜਦੋਂ ਨਿਉਂ ਰੱਖਣੀ ਸੀ, ਸਾਈਂ ਮੀਆਂ ਮੀਰ ਨੂੰ ਬੁਲਾਇਆ ਗਿਆ, ਸਾਈਂ ਜੀ ਆਏ, ਸੰਗਤਾਂ ਵਿਰਾਜਮਾਨ ਨੇ, ਸਤਿਗੁਰੂ ਮਹਾਰਾਜ ਆਪ ਸੇਵਾ ਕਰ ਰਹੇ ਨੇ ਸੰਗਤਾਂ ਦੀ, ਸ਼ਬਦ ਪੜ੍ਹੇ ਜਾ ਰਹੇ ਨੇ। ਵੇਖੋ ਕੈਸਾ ਦ੍ਰਿਸ਼ ਹੋਵੇਗਾ, ਉਹ ਝਾਕੀ ਕੈਸੀ ਹੋਵੇਗੀ। ਜਦੋਂ ਸ਼ਬਦ ਪੜ੍ਹੇ ਜਾ ਰਹੇ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਾਈਂ ਜੀ ਆਓ ਅੱਗੇ, ਆਪਾਂ ਉਸ ਅਕਾਲ ਪੁਰਖ ਦਾ, ਪਰਮਾਤਮਾ ਦਾ ਘਰ ਤਿਆਰ ਕਰਨਾ ਏ, ਉਹਦੀ ਨਿਉਂ ਤੁਸੀਂ ਰੱਖੋ। ਸਾਈਂ ਮੀਆਂ ਮੀਰ ਅੱਗੇ ਹੋ ਗਿਆ। ਜਦੋਂ ਅੱਗੇ ਹੋਇਆ ਤੇ ਜਦੋਂ ਨਿਉਂ ਰੱਖਣ ਲੱਗਿਆ, ਇੱਟ ਧਰਨ ਲੱਗਿਆ, ਰੁਕ ਗਿਆ। ਜਦੋਂ ਰੁਕਿਆ, ਉਹਨੇ ਇੱਕ ਵਾਰ ਫਿਰ ਮਹਾਰਾਜ ਦੇ ਵੱਲ ਵੇਖਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਲ। ਉੱਧਰ ਸੰਗਤਾਂ ਸ਼ਬਦ ਪੜ੍ਹਦੀਆਂ ਨੇ। ਉਹ ਰੁਕ ਕੇ ਬੋਲਿਆ, ਕਹਿੰਦਾ ਦਾਤਾ, ਤੂੰ ਕੁੱਲ ਦੁਨੀਆ ਦਾ ਮਾਲਕ ਏ, ਤੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਸੀ, ਇਹ ਕਾਰਜ ਤੁਸੀਂ ਕਿਉਂ ਨਹੀਂ ਕਰ ਰਹੇ? ਕਹਿੰਦੇ ਸਾਈਂ ਜੀ, ਅਸੀਂ ਵੀ ਕਰਾਂਗੇ, ਅੱਜ ਤੁਸੀਂ ਨਿਉਂ ਰੱਖੋ, ਅੱਜ ਵੇਖਣ ਵਾਲੇ ਅਸੀਂ ਹਾਂ, ਜਦੋਂ ਅਸੀਂ ਨਿਉਂ ਰੱਖਾਂਗੇ ਉਦੋਂ ਵੇਖਣ ਵਾਲੇ ਤੁਸੀਂ ਹੋਵੋਗੇ, ਸਮਾਂ ਆਵੇਗਾ, ਅੱਜ ਤੁਸੀਂ ਨਿਉਂ ਰੱਖੋ, ਨਿਉਂ ਅਸੀਂ ਵੀ ਰੱਖਣੀ ਏ, ਜਿਸ ਦਿਨ ਅਸੀਂ ਨਿਉਂ ਰੱਖਣੀ ਏ ਉਸ ਦਿਨ ਵੇਖਣ ਵਾਲੇ ਤੁਸੀਂ ਹੋਵੋਗੇ। ਉਹ ਇਸ਼ਾਰਾ ਸੀ
ਜਦੋਂ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ ਉਦੋਂ ਵੀ ਸਾਈਂ ਮੀਆਂ ਮੀਰ ਸਤਿਗੁਰਾਂ ਦੇ ਸਾਹਮਣੇ ਖੜਾ ਸੀ। ਸੱਚਖੰਡ ਦਰਬਾਰ ਸਾਹਿਬ ਤਿਆਰ ਹੋਏ। ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਪ੍ਰਕਾਸ਼ ਕਰਨੇ ਨੇ ਉਹ ਅਸਥਾਨ ਪਹਿਲਾਂ ਤਿਆਰ ਹੋ ਗਏ। ਜਦੋਂ ਅਸਥਾਨ ਤਿਆਰ ਹੋ ਗਏ ਫਿਰ ਸਤਿਗੁਰੂ ਮਹਾਰਾਜ ਜੀ ਨੇ ਭਾਦੋਂ ਸੁਦੀ ਏਕਮ 1661 ਨੂੰ ਪਹਿਲਾ ਪ੍ਰਕਾਸ਼ ਜੋ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਕਰਵਾਇਆ ਹੈ ਤੇ ਉਸ ਸਮੇਂ ਗੁਰੂ ਕੇ ਪਿਆਰੇ ਸੰਗਤਾਂ ਦੇ ਵਿੱਚ ਜੋ ਉਤਸ਼ਾਹ ਸੀ, ਜੋ ਸੰਗਤਾਂ ਦੇ ਵਿੱਚ ਖੇੜਾ ਵੇਖਣ ਨੂੰ ਮਿਲਿਆ ਬੜੇ ਕਮਾਲ ਦਾ ਸੀ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਦੇ ਵਿੱਚ ਲੱਗੇ ਆ, ਭਾਈ ਸਾਹਿਬ ਭਾਈ ਗੁਰਦਾਸ ਜੀ ਆਪਦੀ ਡਿਊਟੀ ਨਿਭਾ ਰਹੇ ਨੇ। ਸੁਣੋ ਪਿਆਰ ਦੇ ਨਾਲ ਢਾਡੀ ਜੱਥਾ ਗਾ ਕੇ ਝੂਕ ਛੰਦ ਦੇ ਵਿੱਚ ਇੰਜ ਪੇਸ਼ ਕਰ ਰਿਹਾ।

ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਇਤਿਹਾਸਕਾਰਾਂ ਨੇ ਇੱਕ ਗੱਲ ਇੱਥੇ ਲਿਖੀ, ਕਹਿੰਦੇ ਜਿਸ ਦਿਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋ ਗਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸੇ ਦਿਨ ਤੋਂ ਪਲੰਘ ਦੇ ਉੱਤੇ ਆਪਦਾ ਆਸਣ ਲਾਉਣਾ ਛੱਡ ਦਿੱਤਾ। ਉਹ ਧਰਤੀ 'ਤੇ ਆਪਦਾ ਆਸਣ ਲਗਾਉਂਦੇ ਨੇ ਅਤੇ ਧਰਤੀ ਦੇ ਉੱਤੇ ਹੀ ਆਰਾਮ ਕਰਦੇ ਨੇ। ਇਹ ਉਹਨਾਂ ਦੇ ਅੰਦਰ ਅਦਬ ਸੀ, ਸਤਿਕਾਰ ਸੀ, ਅਤੇ ਸਿੱਖਾਂ ਨੂੰ ਵੀ ਆਖਿਆ ਜਿਸ ਤਰ੍ਹਾਂ ਅਦਬ ਸਤਿਕਾਰ ਕਰੋਗੇ ਅਤੇ ਭਰੋਸਾ ਰੱਖੋਗੇ, ਯਾਦ ਰੱਖਿਓ ਕੋਈ ਕਮੀ ਕੋਈ ਘਾਟ ਟੋਟ ਰਹਿਣੀ ਨਹੀਂ। ਜਿਨ੍ਹਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਆਪਾਂ ਜਾਣਦੇ ਹਾਂ ਉਹਨਾਂ ਦੇ ਵਾਰੇ ਨਿਆਰੇ ਹੋ ਗਏ, ਕਿਉਂਕਿ ਸਤਿਗੁਰਾਂ ਦੀ ਬਾਣੀ ਨੂੰ ਮਹਾਰਾਜ ਕਹਿੰਦੇ ਸਤ ਕਰਕੇ ਮੰਨਿਓ, ਸਤਿਗੁਰ ਕੀ ਬਾਣੀ ਸਤ ਸਤ ਕਰ ਜਨਹੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕੁਡਾਈ। ਇੱਕ ਆਪਾਂ ਬਹੁਤ ਵਡਭਾਗੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕਾਲ ਦੇ ਅੰਦਰ ਹੀ ਗੁਰੂ ਦੇ ਸਮੇਂ ਦੇ ਵਿੱਚ ਹੀ ਗੁਰੂ ਦੀ ਦੇਖ ਰੇਖ ਹੇਠਾਂ ਹੀ ਇਹ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਤਿਆਰ ਹੋਏ। ਇਤਿਹਾਸ ਦੇ ਅੰਦਰ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਰਮਾਇਣ ਦਾ ਜ਼ਿਕਰ ਆਉਂਦਾ, ਉਹ ਭਗਵਾਨ ਰਾਮ ਚੰਦਰ ਤੋਂ ਬਾਅਦ ਤਿਆਰ ਹੋਈ। ਗੀਤਾ ਦਾ ਜ਼ਿਕਰ ਹੈ, ਭਗਵਾਨ ਕ੍ਰਿਸ਼ਨ ਤੋਂ ਬਾਅਦ ਤਿਆਰ ਹੋਈ। ਹਜ਼ਰਤ ਮੁਹੰਮਦ ਸਾਹਿਬ ਜੀ ਕੁਰਾਨ ਸ਼ਰੀਫ ਉਹਨਾਂ ਤੋਂ ਬਾਅਦ ਤਿਆਰ ਹੋਏ, ਹਜ਼ਰਤ ਮੁਹੰਮਦ ਸਾਹਿਬ ਜੀ ਤੋਂ ਸ਼ੁਕਰਾਤ ਦੇ। ਫਿਰ ਜਿੰਨੇ ਵੀ ਬੋਲ ਨੇ ਉਹਦੀ ਵਿਚਾਰਧਾਰਾ ਸੀ, ਉਹਦੇ ਚੇਲਿਆਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਠਿਆਂ ਕੀਤਾ ਚੇਲਿਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਦੇਖ ਰੇਖ ਹੇਠਾਂ। ਭਾਈ ਗੁਰਦਾਸ ਜੀ ਨੂੰ ਪੁੱਛਿਆ ਸੀ, ਭਾਈ ਸਾਹਿਬ ਜੀ ਤੁਸੀਂ ਕਿਵੇਂ ਬਾਣੀ ਪਹਿਚਾਣਦੇ ਹੋ, ਵੀ ਇਹਦੇ ਵਿੱਚ ਕੋਈ ਰਲਾ ਨਹੀਂ, ਕੋਈ ਰਲਗੱਡ ਨਹੀਂ। ਤੇ ਭਾਈ ਗੁਰਦਾਸ ਜੀ ਨੇ ਜੋ ਜਵਾਬ ਦਿੱਤਾ ਸੀ ਉਹ ਬੜੇ ਕਮਾਲ ਦਾ ਸੀ, ਉਹ ਸ਼ਰਧਾ ਸੀ, ਉਹ ਭਾਵਨਾ ਸੀ। ਉਹ ਕਹਿੰਦੇ ਜਿਵੇਂ ਇੱਕ ਧਰਮ ਸਪਤਨੀ ਆਪਦੇ ਪਤੀ ਦੀ ਆਪਦੇ ਭਰਤਾ ਦੀ ਆਵਾਜ਼ ਨੂੰ ਪਛਾਣਦੀ, ਇਹ ਉਸੇ ਤਰ੍ਹਾਂ ਮੈਂ ਪਛਾਣਦਾ ਹਾਂ, ਕਿਉਂਕਿ ਖਸਮ ਦੀ ਬਾਣੀ ਹੈ, ਇਹ ਉਸ ਅਕਾਲ ਪੁਰਖ ਦੀ ਬਾਣੀ ਹੈ। ਲਾਗਲੇ ਕਮਰੇ ਦੇ ਵਿੱਚ ਭਾਵੇਂ ਕਿੰਨੇ ਵੀ ਮਰਦ ਬੈਠੇ ਹੋਣ, ਪਰ ਪਤਨੀ ਆਪਣੇ ਪਤੀ ਦੀ ਆਵਾਜ਼ ਸੁਣ ਕੇ ਜਦੀ ਦੱਸ ਦਿੰਦੀ ਹੈ ਉਹ ਉੱਥੇ ਬੈਠੀ। ਇਹ ਭਾਈ ਗੁਰਦਾਸ ਜੀ ਨੇ ਆਖਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਆਪਾਂ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ, ਇਹ 1962 ਦੇ ਵਿੱਚ, 2008 ਦੇ ਵਿੱਚ 29 ਮਾਰਚ 2000 ਨੂੰ ਇਹ ਫੈਸਲਾ ਆਇਆ ਸੀ। ਸਿੱਖਾਂ ਦੇ ਜਿਉਂਦੇ ਜਾਗਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਫੈਸਲਾ ਲਿਆ ਗਿਆ। ਆਓ ਗੁਰੂ ਕੇ ਪਿਆਰਿਓ, ਇਹਨੂੰ ਖਸਮ ਦੀ ਬਾਣੀ ਕਿਸ ਤਰ੍ਹਾਂ ਆਖਿਆ ਗਿਆ, ਤੁਰਕੀ ਬਾਣੀ ਉਸ ਅਕਾਲ ਪੁਰਖ ਦੀ ਬਾਣੀ ਕਿਸ ਤਰ੍ਹਾਂ ਆਖਿਆ ਗਿਆ। ਕਹਿੰਦੇ ਜੱਜਾ, ਆਪਾਂ ਕੋਰਟ ਕਚਹਿਰੀਆਂ ਦੇ ਵਿੱਚ ਜਾਂਦੇ ਹਾਂ, ਸਾਡੇ ਕੇਸ ਲੱਗੇ ਜੇ ਹੁਣ, ਅਤੇ ਆਪਾਂ ਜਾਂਦੇ ਹਾਂ, ਜੇ ਦੇਰ ਲੱਗ ਜਾਵੇ, ਬੰਦੇ ਨੂੰ ਪਿਆਸ ਲੱਗਦੀ, ਭੁੱਖ ਲੱਗਦੀ, ਪਰ ਉੱਧਰੋਂ ਕੋਈ ਅਜੇ ਆਵਾਜ਼ ਨਹੀਂ ਆਈ। ਆਪਾਂ ਚਾਹ ਦਾ ਜਦੋਂ ਕੱਪ ਹੱਥ ਦੇ ਵਿੱਚ ਫੜਦੇ ਹਾਂ, ਜਾਂ ਰੋਟੀ ਖਾਣ ਲੱਗਦੇ ਹਾਂ, ਜਾਂ ਪਾਣੀ ਪੀਣ ਵਾਸਤੇ ਉੱਥੋਂ ਥੋੜ੍ਹੇ ਜਿਹਾ ਦੂਰ ਜਾਂਦੇ ਹਾਂ, ਜਦੋਂ ਜੱਜ ਦਾ ਅਰਦਲੀ ਦਰਵਾਜ਼ੇ 'ਚ ਖਲੋ ਕੇ ਆਵਾਜ਼ ਮਾਰੇ, ਬੰਦਾ ਸਾਰਾ ਕੁਝ ਛੱਡ ਕੇ, ਜੇ ਰੋਟੀ ਖਾਂਦਾ ਉੱਥੇ ਛੱਡ ਕੇ, ਜੇ ਚਾਹ ਪੀਂਦਾ ਉੱਥੇ ਛੱਡ ਕੇ, ਇੱਕਦਮ ਦੌੜਦਾ ਹੈ। ਅਤੇ ਇੱਥੇ ਸਮਝਾਉਣਾ ਕੀਤਾ, ਕਹਿੰਦੇ ਉਹ ਜਿਹੜੀ ਆਵਾਜ਼ ਆ ਉਹ ਚਪੜਾਸੀ ਦੀ ਆਪਦੀ ਨਹੀਂ, ਅਰਦਲੀ ਦੀ ਆਪਦੀ ਨਹੀਂ, ਜੱਜ ਬੋਲਦਾ ਏ, ਜੱਜ ਦੇ ਬੋਲ ਨੇ ਉਹਦੇ ਥਰੂ ਆ ਰਹੇ ਨੇ, ਉਹਦੇ ਦੁਆਰਾ ਆ ਰਹੇ ਨੇ। ਜੇ ਇਕੱਲਾ ਚਪੜਾਸੀ ਦਾ ਬੋਲ ਹੁੰਦਾ ਜਾਂ ਅਰਦਲੀ ਦਾ ਬੋਲ ਹੁੰਦਾ, ਚਾਹ ਪੀਣ ਵਾਲੇ ਰੋਟੀ ਖਾਣ ਵਾਲੇ ਨੇ ਉਹਨੂੰ ਗੁੱਸੇ ਹੋਣਾ ਸੀ, ਤੈਨੂੰ ਦਿਸਦਾ ਨਹੀਂ ਮੈਂ ਰੋਟੀ ਖਾ ਰਿਹਾ ਚਾਹ ਪੀ ਰਿਹਾ, ਅੜਕ ਕੇ ਆ ਜਾਂਦਾ, ਪਰ ਉਹ ਇੱਕਦਮ ਦੌੜਦਾ ਏ। ਇਸੇ ਤਰ੍ਹਾਂ ਗੁਰੂ ਮਹਾਰਾਜ ਬੋਲੇ, ਭਗਤ ਬੋਲੇ, ਭੱਟ ਬੋਲੇ, ਉਹਦੇ ਹੁਕਮ ਦੇ ਵਿੱਚ, ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮਹਾਰਾਜ ਨੇ ਬਾਣੀ ਉਹੀ ਦਰਜ ਕੀਤੀ, ਉਹੀ ਸ਼ਬਦ ਦਰਜ ਹੋਏ, ਜਿਹੜੇ ਸ਼ਬਦਾਂ ਨੂੰ ਪੜ੍ਹ ਕੇ ਸਾਡੇ ਅੰਦਰ ਨਿਮਰਤਾ ਆਵੇਗੀ, ਸਾਨੂੰ ਸੇਧ ਮਿਲੇਗੀ, ਸਾਨੂੰ ਗਿਆਨ ਹਾਸਲ ਹੋਵੇਗਾ, ਕਿਉਂਕਿ ਬਾਣੀ ਆ ਜਿਹੜੀ ਇਹਨੇ ਸਾਡੇ ਹਉਮੈ ਅਤੇ ਹੰਕਾਰ ਨੂੰ ਮਾਰਨਾ, ਹਉਮੈ ਅਤੇ ਹੰਕਾਰ।
ਜਿਹੜਾ ਇੱਕ ਐਸਾ ਰੋਗ ਹੈ ਦੀਰਘ ਰੋਗ ਆਖਿਆ ਗਿਆ ਹੋ ਮੈਨੂੰ ਦੀਰਘ, ਕਿਉਂਕਿ ਜਦੋਂ ਇਹ ਲੱਗਦਾ ਹੈ ਨਾ ਬੰਦਾ ਬੰਦਾ ਰਹਿੰਦਾ ਹੀ ਨਹੀਂ, ਇਨਸਾਨ ਇਨਸਾਨ ਰਹਿੰਦਾ ਨਹੀਂ, ਇਹਦੇ ਵਿੱਚੋਂ ਜਿਹੜੀ ਇਨਸਾਨੀਅਤ ਆ ਉਹ ਇੱਕਦਮ ਖਤਮ ਹੋ ਜਾਇਆ ਕਰਦੀ। ਫਿਰ ਇਹ ਸ਼ੈਤਾਨ ਬਣਦਾ ਤਾਂ ਸ਼ੈਤਾਨ ਬਣ ਕੇ ਰੱਬ ਨੂੰ ਟੱਬ ਦੱਸਣਾ ਇਹਦੀ ਆਮ ਗੱਲ ਹੋਇਆ ਕਰਦੀ ਹੈ। ਤੁਸੀਂ ਆਹ ਵੇਖਦੇ ਹੀ ਹੋ, ਜਿਨ੍ਹਾਂ ਨੂੰ ਆਪਦੀਆਂ ਹਕੂਮਤਾਂ ਦਾ ਸਰਕਾਰਾਂ ਦਾ ਹੰਕਾਰ ਹੋ ਜਾਵੇ ਉਹ ਰੱਬ ਨੂੰ ਕਿਵੇਂ ਟੱਬ ਦੱਸਦੇ ਨੇ। ਨਾਲੇ ਪਤਾ ਉਹਨਾਂ ਨੂੰ ਇਹ ਜਿਹੜਾ ਤਾਕਤ ਨਸ਼ਾ ਏ ਇਹ ਥੋੜ੍ਹੇ ਹੀ ਚਿਰ ਦਾ ਏ, ਇਹ ਸਦੀਵੀ ਨਹੀਂ ਰਿਹਾ ਕਰਦਾ। ਬੜਿਆਂ ਦੀਆਂ ਗੁੱਡੀਆਂ ਚੜੀਆਂ ਅਤੇ ਲੱਥ ਦੀਆਂ ਵੀ ਆਪਾਂ ਬੈਠੇ, ਉਹ ਵੀ ਆਪਾਂ ਵੇਖੀਆਂ ਨੇ। ਇਸ ਲਈ ਗੁਰੂ ਪਿਆਰਿਓ ਹਉਮੈ ਨੂੰ ਮਾਰ ਦਈਏ, ਹੰਕਾਰ ਨੂੰ ਮਾਰ ਦਈਏ। ਸਤਿਗੁਰੂ ਮਹਾਰਾਜ ਜੀ ਦੀ ਰੱਬੀ ਬਾਣੀ ਆ ਜਿਹੜੀ ਆਪਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਇਹ ਸ਼ਬਦ ਪੜ੍ਹਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਇਹ ਮੇਰੇ ਮਾਲਕ ਦੀ, ਮੇਰੇ ਖਸਮ ਦੀ ਬਾਣੀ। ਇੱਕ ਫਾਰਸੀ ਦਾ ਕਵੀ ਹੋਇਆ, ਉਹਨੇ ਇੱਕ ਸ਼ੇਰ ਬੋਲਿਆ ਨਾਲ ਦੇ ਨਾਲ ਗੱਲਬਾਤ ਕਰਕੇ। ਉਹ ਕਹਿੰਦਾ ਲੈ ਮੈਂ ਤੈਨੂੰ ਇੱਕ ਸਵਾਲ ਪਾਉਣਾ, ਇਹਨੂੰ ਬੁੱਝ, ਮੈਨੂੰ ਜਵਾਬ ਦੇਈ। ਯੱਕੇ ਮੁਰਗ ਦੀ ਦਮ ਨਾ ਪਾਉਂ ਨਾ ਪਰ ਨਾ ਅਜ਼ ਸ਼ਿਕਮੇ ਮਾਦਰ ਨਾ ਪੁਸ਼ਤੀ ਪਿਦਰ ਨਾ ਬਰ ਆਸਮਾ ਜ਼ੇਰੇ ਜ਼ਮੀ ਹਮੇਸ਼ਾ ਖੁਰਦ ਗੋਸ਼ ਨੇ ਆਦਮੀ। ਉਹ ਕਹਿੰਦਾ ਮੈਂ ਪੰਛੀ ਵੇਖਿਆ ਇੱਕ, ਉਹਦੇ ਨਾ ਤਾਂ ਪੈਰ ਨੇ ਨਾ ਉਹਦੇ ਖੰਭ ਨੇ, ਨਾ ਉਹਦੀ ਮਾਂ ਨਾ ਉਹਦਾ ਪਿਓ, ਨਾ ਧਰਤੀ 'ਤੇ ਆ ਨਾ ਆਕਾਸ਼ ਦੇ ਵਿੱਚ। ਕਹਿੰਦਾ ਮੈਂ ਪੰਛੀ ਵੇਖਿਆ। ਉਹ ਕਹਿੰਦਾ ਨਾਲ ਦੇ ਨੂੰ ਪੁੱਛਦਾ, ਕਹਿੰਦਾ ਤੂੰ ਜਵਾਬ ਦੇਣਾ ਮੇਰੇ ਸਵਾਲ ਦਾ। ਕਹਿੰਦਾ ਮੈਂ ਪੰਛੀ ਵੇਖਿਆ, ਉਹਦੇ ਪੈਰ ਵੀ ਨਹੀਂ, ਉਹਦੇ ਖੰਭ ਵੀ ਨਹੀਂ, ਉਹਦੀ ਮਾਂ ਵੀ ਨਹੀਂ, ਉਹਦਾ ਪਿਓ ਵੀ ਨਹੀਂ, ਅਤੇ ਉਹ ਧਰਤੀ 'ਤੇ ਨਹੀਂ, ਆਕਾਸ਼ ਦੇ ਵਿੱਚ ਵੀ ਨਹੀਂ। ਫਿਰ ਕਹਿੰਦਾ ਮੈਂ ਹਿੱਕ ਥਾਪੜ ਕੇ ਆਖਦਾ ਉਹ ਖਾਂਦਾ ਬੰਦੇ ਦਾ ਮਾਸ ਆ, ਉਹਦੀ ਖੁਰਾਕ ਬੰਦੇ ਦਾ ਮਾਸ ਆ। ਨਾਲ ਦਾ ਸੋਚੀ ਗਿਆ, ਚੁੱਪ ਕਰ ਗਿਆ, ਹੱਥ ਖੜੇ ਕਰਕੇ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ। ਫਿਰ ਉਹਨੇ ਜਵਾਬ ਦਿੱਤਾ, ਕਹਿੰਦਾ ਉਹ ਪੰਛੀ ਦਾ ਨਾਂ ਹੈ ਚਿੰਤਾ। ਚਿੰਤਾ ਜਿਸ ਨੂੰ ਲੱਗਦੀ ਉਹ ਦਿਨੋਂ ਦਿਨ ਘਟਦਾ ਹੀ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਪਾਵਨ ਸ਼ਬਦਾਂ ਦੇ ਵਿੱਚ ਸਾਨੂੰ ਇਹੀ ਸਮਝਾਉਂਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹ ਧੁਰ ਕੀ ਬਾਣੀ ਨਹੀਂ ਤੇਰੀ ਇਹ ਚਿੰਤਾ ਨੂੰ ਖਤਮ ਕਰਨਾ, ਜੇ ਇਹ ਹੋਰ ਇਲਾਜ ਤੇਰੋ ਕਿਤੋਂ ਨਹੀਂ ਹੋਣਾ, ਇਹ ਚਿੰਤਾ ਨੂੰ ਖਤਮ ਕਰੇਗੀ ਰੱਬੀ ਬਾਣੀ, ਧੁਰ ਕੀ ਬਾਣੀ। ਵੇਖੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਕਿੱਡਾ ਅਨਮੋਲ ਖਜ਼ਾਨਾ ਦਿੱਤਾ ਹੈ, ਇਹ ਤਾਂ ਫਿਰ ਸਾਡੀ ਹੀ ਮੂਰਖਤਾਈ ਏ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਜੇ ਹੋਰ ਦਰਾਂ 'ਤੇ ਜਾਣਾ, ਹੋਰ ਦਰਾਂ 'ਤੇ ਭੜਕਣਾ ਦੇ ਵਿੱਚ ਜਾ ਕੇ ਗੁਰੂ ਕੇ ਪਿਆਰਿਓ ਭੇਖੀਆਂ ਦੰਬੀਆਂ ਦੇ ਪਾਸ ਆਪਦੀ ਕਿਰਤ ਕਮਾਈ ਨੂੰ ਲੁੱਟਾਉਣਾ, ਉਹ ਸਾਡੀ ਕਿਰਤ ਕਮਾਈ ਨੂੰ ਲੁੱਟਦਿਆਂ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਹੋਇਆ ਕਰਦਾ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ, ਅਤੇ ਸਤਿਗੁਰੂ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਏ ਅਤੇ ਸੰਗਤਾਂ ਅਦਬ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਸੀ ਝੁਕਾਉਂਦੀਆਂ ਨੇ, ਪਹਿਲੇ ਜਿਹੜੇ ਗੁਰੂ ਦੇ ਵਜ਼ੀਰ ਬਣੇ ਜਿਨ੍ਹਾਂ ਨੂੰ ਆਪਾਂ ਹੈੱਡ ਵੀ ਕਹਿ ਦਿੰਦੇ ਹਾਂ, ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਨੂੰ ਇਹ ਸੇਵਾ ਮਿਲੀ। ਜਦੋਂ ਉਹਨਾਂ ਨੂੰ ਸੇਵਾ ਮਿਲ ਗਈ, ਕਿਉਂਕਿ ਗੁਰੂ ਨਾਨਕ ਦੇ ਦਰ 'ਤੇ ਇਦੋਂ ਵੱਡੀ ਸ਼ਖਸੀਅਤ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਪਦਾ ਸਾਰਾ ਜੀਵਨ ਜ਼ਿੰਦਗੀ ਲਾ ਦਿੱਤੀ ਹੋਵੇ। ਭਾਈ ਗੁਰਦਾਸ ਜੀ ਨੂੰ ਫਿਰ ਲਿਖਣਾ ਪਿਆ, ਬੂੜਾ ਬੁੱਢਾ ਇੱਕ ਮਨ ਧਿਆਵੇ, ਕਹਿੰਦੇ ਵੇਖੋ ਇਸ ਪਿਆਰੇ ਦੇ ਵੱਲ ਜਿਹਨੇ ਕਦੇ ਵੀ ਪਾਸਾ ਨਹੀਂ ਵੱਟਿਆ ਸੇਵਾ ਤੋਂ, ਲੱਕ ਬੰਨ ਲਿਆ ਸੀ ਸੇਵਾ ਦੇ ਵਿੱਚ ਜੁੱਟ ਗਈ ਨਹੀਂ, ਫਿਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਹੋਈ। ਉਹ ਪਹਿਲੇ ਵਜ਼ੀਰ ਬਣੇ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਇਹ ਉਹਨਾਂ ਦੀ ਸੇਵਾ ਹੈ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਮਹਾਰਾਜ ਦੇ ਦਰਬਾਰ 'ਚ ਆਉਂਦੇ ਹਾਂ, ਸੀਸ ਝੁਕਾਉਂਦੇ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਨੂੰ ਸਿੱਖਿਆ ਦੇ ਰਿਹਾ ਉਹ ਵੀ ਆਪਾਂ ਮੰਨੀਏ। ਜਿਨ੍ਹਾਂ ਨੇ ਮੰਨੀਏ ਉਹ ਭਵ ਸਾਗਰ ਤੋਂ ਪਾਰ ਹੁੰਦੇ ਵੇਖੇ ਨੇ, ਤਰਦੇ ਵੇਖੇ ਨੇ, ਨਹੀਂ ਤਾਂ ਫਿਰ ਗੋਤੇ ਹੀ ਨੇ, ਬੰਦਾ ਗੋਤੇ ਖਾਂਦਾ ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਨੇ ਸਾਨੂੰ ਇਹੀ ਪੈਰ ਪੈਰ 'ਤੇ ਸਮਝਾਇਆ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਹਿਲੇ ਨੰਬਰ 'ਤੇ ਆ ਵੀ ਤਾਂ ਨਾਮ ਕਿਸ ਤਰ੍ਹਾਂ ਜਪਣਾ, ਨਾਮ ਕਿਸ ਤਰ੍ਹਾਂ ਜਪਣਾ।
ਫਿਰ ਨਾਮ ਜਪਣ ਵਾਲੇ ਆ ਜਿਹੜੇ ਮਹਾਰਾਜ ਕਹਿੰਦੇ ਕਿਸ ਤਰ੍ਹਾਂ ਜਪਣਾ ਪਹਿਲੇ ਨੰਬਰ ਤੇ, ਫਿਰ ਦੂਜੇ ਨੰਬਰ ਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ ਕੀਤੀ, ਫਿਰ ਤੀਜੇ ਨੰਬਰ ਤੇ ਜਿਨ੍ਹਾਂ ਨੇ ਆਹ ਮਨੁੱਖਾ ਜਨਮ ਤਾਂ ਲੈ ਲਿਆ ਪਰ ਕਦੇ ਵੀ ਉਹਨਾਂ ਨੇ ਨਾਮ ਨਹੀਂ ਜਪਿਆ, ਫਿਰ ਉਹਨਾਂ ਨੂੰ ਮਹਾਰਾਜ ਨੇ ਸ਼ਬਦਾਂ 'ਚ ਤਾੜਨਾ ਵੀ ਕੀਤੀ। ਅਤੇ ਸਤਿਗੁਰੂ ਮਹਾਰਾਜ ਜੀ ਆਪਦੇ ਸ਼ਬਦਾਂ 'ਚ ਕਹਿੰਦੇ ਨੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ। ਜੇ ਅਣਖ ਨਹੀਂ, ਜੇ ਗੈਰਤ ਨਹੀਂ, ਫਿਰ ਕੁਝ ਵੀ ਨਹੀਂ। ਅਣਖ ਅਤੇ ਗੈਰਤ ਲਾਜ਼ਮੀ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ, ਜੇ ਇਸ ਦੁਨੀਆਂ 'ਤੇ ਆਏ ਹਾਂ ਅਤੇ ਅਣਖ ਅਤੇ ਗੈਰਤ ਨੂੰ ਕਾਇਮ ਰੱਖੀਏ। ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਸ ਦੀ ਮੰਨੀ, ਜਿਨ੍ਹਾਂ ਨੇ ਇਸ ਦੀ ਸਿੱਖਿਆ ਨੂੰ ਅਪਣਾਇਆ ਅਤੇ ਗੁਰੂ ਕੇ ਪਿਆਰੇ ਉਹ ਭਵ ਸਾਗਰ ਤੋਂ ਪਾਰ ਹੋਏ, ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਖੇੜੇ ਆਏ। ਸੁਣੋ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਜੱਥਾ ਪਮਾਲ ਦਾ ਗਾ ਕੇ।

ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਤੁਰਕੀ ਬਾਣੀ ਨੂੰ ਜਿਨ੍ਹਾਂ ਨੇ ਹਿਰਦੇ ਵਿੱਚ ਵਸਾਇਆ, ਸਤਿਗੁਰਾਂ ਦੇ ਪਾਵਨ ਸ਼ਬਦ ਆਪਣੇ ਗੁਰੂ ਕੇ ਪਿਆਰੇ ਸਿੱਖ ਨੂੰ ਇਹ ਵੀ ਸਮਝਾਉਂਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜਾ ਸਰ ਦੀਜਾ ਕਾਣ ਨਾ ਕੀਜਾ। ਜੇ ਗੁਰੂ ਦੇ ਦਰ ਤੇ ਆਉਣਾ, ਜੇ ਗੁਰੂ ਦੇ ਨਾਲ ਪ੍ਰੇਮ ਹੀ, ਫਿਰ ਤੈਨੂੰ ਜਿਹੜੀ

ਜੀ ਦੇ ਅੱਗੇ ਉਹ ਅਰਦਾਸ ਇਹੀ ਰਹੀ ਆ, ਸੂਰਮਾ ਨਾ ਤਾਂ ਇਹ ਅਰਦਾਸ ਕਰਦਾ ਦਾਤਾ ਮੇਰੀ ਜਿਹੜੀ ਉਮਰ ਆ ਉਹ ਲੰਮੀ ਹੋਵੇ, ਇਹ ਅਰਦਾਸ ਕਦੇ ਨਹੀਂ ਸੂਰਮਾ ਕਰੇਗਾ। ਜਿਹੜੀ ਸੂਰਮੇ ਦੀ ਅਰਦਾਸ ਆ ਉਹ ਅਰਦਾਸ ਇਹੀ ਹੁੰਦੀ ਆ, ਉਹ ਹੱਥ ਜੋੜ ਕੇ ਇਹੀ ਆਖਦਾ ਐ ਮੇਰੇ ਮਾਲਕਾ ਮੇਰੀ ਤੇਰੇ ਨਾਲ ਨਿਭ ਜਾਵੇ, ਕੋਈ ਐਸੀ ਚੰਦਰੀ ਘੜੀ ਨਾ ਆਵੇ ਮੈਂ ਤੇਰੇ ਤੋਂ ਦੂਰ ਹੋ ਜਾਂ, ਤੇਰੇ ਤੋਂ ਜਾਂ ਬੇਮੁੱਖ ਹੋ ਜਾਂ, ਕੋਈ ਐਸੀ ਚੰਦਰੀ ਘੜੀ ਨਾ ਆਵੇ। ਸੂਰਮੇ ਦੀ ਇਹ ਅਰਦਾਸ ਆ, ਉਹਦੀ ਕੋਈ ਲੰਮੀ ਆਜੂ ਦੀ ਲੰਮੀ ਉਮਰ ਦੀ ਅਰਦਾਸ ਨਹੀਂ ਹੋਇਆ ਕਰਦੀ। ਤੇ ਤਾਂ ਹੀ ਤਾਂ ਮਹਾਂਪੁਰਖਾਂ ਨੇ ਇਹ ਬੋਲ ਵਾਰ ਵਾਰ ਦੁਹਰਾਏ ਨੇ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜੇ ਆਪਦੀ ਜ਼ਮੀਰ ਨੂੰ ਜਿਉਂਦਾ ਰੱਖਣਾ ਫਿਰ ਸਾਡੇ ਕੋਲ ਰੱਬੀ ਬਾਣੀ ਤੁਰਕੀ ਬਾਣੀ ਆ, ਸਾਡੇ ਕੋਲ ਸੂਰਮਿਆਂ ਦਾ ਇਤਿਹਾਸ ਆ। ਜਦੋਂ ਸਾਰਾ ਗੜੀ ਦਾ ਸਾਕਾ ਤੁਸੀਂ ਸੁਣਦੇ ਹੋ ਉਹਦੇ ਵਿੱਚ ਕਿਵੇਂ 21 ਜਾਣੇ ਨੇ ਜਿਹੜੇ ਆਪਣੇ ਫਰਜ਼ ਨੂੰ ਪਾਲਦੇ ਹੋਏ, ਆਪਣੇ ਫਰਜ਼ ਨੂੰ ਪਾਲਦੇ ਹੋਏ ਜਾਨਾਂ ਤਲੀ ਤੇ ਧਰਕੀ ਬਹਿ ਗਈ। ਜਿਹੜਾ ਇਤਿਹਾਸ ਇਤਿਹਾਸ ਦੇ ਪੰਨੇ ਸਾਡੇ ਇਤਿਹਾਸ ਦੇ ਅੰਦਰ 1704 ਦੇ ਵਿੱਚ ਮੇਰੇ ਕਲਗੀਆਂ ਵਾਲੇ ਮਾਹੀ ਨੇ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਸਿੰਘਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਗੁਰੂ ਕੇ ਪਿਆਰੇ ਪੂਰਨੇ ਪਾਏ, ਉਹ ਪੂਰਨੇ ਹਮੇਸ਼ਾ ਅਮਰ ਨੇ, ਉਹ ਪੂਰਨੇ ਪਾ ਕੇ ਹੀ ਨਹੀਂ ਗਏ, ਪਾ ਕੇ ਹੀ ਨਹੀਂ ਗਏ, ਕਿਉਂਕਿ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ ਸੁਣਦੇ ਹਾਂ, ਇੱਕ ਵਿਦਵਾਨ ਨੇ ਬੜੇ ਕਮਾਲ ਦੀਆਂ ਇੱਥੇ ਲਾਈਨਾਂ ਲਿਖੀਆਂ ਨੇ, ਉਹ ਮੈਂ ਫਿਰ ਤੁਹਾਡੇ ਨਾਲ ਦੁਹਰਾਉਣਾ, ਧਿਆਨ ਨਾਲ ਸਰਵਣ ਕਰਨਾ। ਉਹ ਕਹਿੰਦਾ ਗੁਰੂ ਨੇ ਇਕੱਲਾ ਪਰਿਵਾਰ ਵਾਰਿਆ ਹੀ ਨਹੀਂ, ਉਹ ਫਿਰ ਅੱਗੇ ਲਿਖਦਾ, ਉਹ ਆਪਾਂ ਆਪ ਜਦੋਂ ਆਪ ਮੁਹਾਰੇ ਕਹਿੰਦੇ ਵੀ ਸਤਿਗੁਰਾਂ ਨੇ ਸਰਵੰਸ ਵਾਰ ਦਿੱਤਾ, ਹੁਣ ਅੱਗੇ ਉਹ ਵਿਦਵਾਨ ਕੀ ਕਹਿੰਦਾ ਹੈ, ਉਹ ਕਹਿੰਦਾ ਇਕੱਲਾ ਪਰਿਵਾਰ ਵਾਰਿਆ ਹੀ ਨਹੀਂ, ਪਰਿਵਾਰ ਵਾਰਨ ਵਾਲੇ ਵੀ ਪੈਦਾ ਕੀਤੇ ਮਹਾਰਾਜ ਨੇ। ਇਹ ਸੀ ਸਤਿਗੁਰੂ ਮਹਾਰਾਜ ਜੀ ਦੀ ਦੇਣ, ਅਸਲੀ ਉਹਨਾਂ ਨੇ ਪਰਿਵਾਰ ਵਾਰਨ ਵਾਲੇ ਪੈਦਾ ਕਰ ਦਿੱਤੇ। ਅਨੇਕਾਂ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਨੇ ਕੇਵਲ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ, ਅਸੀਂ ਗੁਰੂ ਦੇ ਹਮੇਸ਼ਾ ਸਨਮੁੱਖ ਰਹੀਏ, ਉਹਨਾਂ ਨੇ ਗੁਰੂ ਕੇ ਪਿਆਰਿਓ ਆਪ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ। ਗੁਰੂ ਕਾਲ ਤੋਂ ਲੈ ਕੇ ਸਾਡੇ ਕੋਲ ਪਰਿਵਾਰਾਂ ਦੀ ਗਿਣਤੀ ਆਉਂਦੀ ਹੈ, ਤੇ ਸਤਿਗੁਰੂ ਮਹਾਰਾਜ ਜੀ ਦੀ ਇਹ ਕਿਰਪਾ ਬਖਸ਼ਿਸ਼ ਹੈ। ਚਮਕੌਰ ਦਾ ਚੁੱਧ ਤੇ ਸੂਰਮਿਆਂ ਨੇ ਉਹ ਜਿਹੜੀਆਂ ਪੈੜਾਂ ਤੇ ਪੂਰਨੇ ਪਾਏ, ਉਹਨੂੰ ਸੁਣ ਸੁਣ ਕੇ ਗੁਰੂ ਕੇ ਪਿਆਰਿਓ ਸੂਰਮੇ ਅੱਗੇ ਵੱਧਦੇ ਗਏ। ਇਹੋ ਜਿਹੇ ਸਾਕੇ, ਇਹੋ ਜਿਹੀਆਂ ਜੰਗਾਂ ਸਾਡੇ ਇਤਿਹਾਸ ਦੇ ਵਿੱਚ ਆਉਂਦੀਆਂ ਨੇ। ਹਰੀ ਸਿੰਘ ਨਲੂਆ ਜੂਝ ਰਿਹਾ ਸੀ, ਜਮਰੌਦ ਦੇ ਵਿੱਚ ਵੀ 1000 ਘਿਰ ਗਿਆ ਤੇ 45,000 ਦੋਸਤ ਮੁਹੰਮਦ ਖਾਂ ਦੇ ਜਿਹੜੇ ਸਪੁੱਤਰ ਸੀ ਉਹ ਤੇ ਸੰਮੀ ਖਾਂ ਪਠਾਨ ਚੜ ਕੇ ਆਇਆ। ਆ ਜਿਹੜਾ ਸਾਰਾ ਗੜੀ ਦਾ ਸਾਕਾ, ਇਹ ਸਾਕਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਹੁਣ ਘਿਰੇ ਹੋਏ ਨੇ ਘੱਟ ਗਿਣਤੀ 'ਚ ਤੇ ਘੇਰਨ ਵਾਲਾ ਬਹੁ ਗਿਣਤੀ 'ਚ। ਜਿਹੜੇ ਘਿਰ ਗਏ ਨੇ ਉਹਨਾਂ ਕੋਲੇ ਹਥਿਆਰ ਸੀਮਤ ਨੇ, ਉਹਨਾਂ ਨੂੰ ਕੋਈ ਬਾਹਰੋਂ ਮਦਦ ਆ ਨਹੀਂ ਸਕਦੀ। ਜਿਹੜੇ ਘਿਰੇ ਹੋਏ ਨੇ ਹਥਿਆਰ ਵੀ ਸੀਮਤ ਆ, ਬਾਹਰੋਂ ਮਦਦ ਨਹੀਂ ਆ ਸਕਦੀ, ਪਰ ਜਿਹੜੇ ਘੇਰਨ ਆਏ ਹੋਏ ਨੇ ਉਹ ਬਾਹਰੋਂ ਹਥਿਆਰ ਵੀ ਲੈ ਸਕਦੇ ਨੇ, ਮਦਦ ਵੀ ਲੈ ਸਕਦੇ ਨੇ, ਉਹਨਾਂ ਨੂੰ ਹੋਰ ਵੀ ਸਹਾਇਤਾ ਮਿਲ ਸਕਦੀ। ਪਰ ਵੇਖੋ ਤੁਸੀਂ ਸਦਕੇ ਜਾਈਏ ਉਹਨਾਂ ਸੂਰਮਿਆਂ ਦੇ, ਤਾਂ ਹੀ ਤਾਂ ਅੱਜ ਫਿਰ ਯਾਦ ਕਰਦੇ ਆ। ਉਹ 21 ਨੇ ਫਿਰ ਅਰਦਾਸ ਬੇਨਤੀ ਕਰਕੇ ਫੈਸਲਾ ਕਰ ਲਿਆ, ਜਿੰਨਾ ਚਿਰ ਆ ਦਿਲ ਧੜਕਦਾ ਏ ਜਾਨ ਏ ਆਪਾਂ ਆਪਾਂ ਵਾਰ ਦਿਆਂਗੇ। ਇਸ ਸਾਰਾ ਗੜੀ ਦਾ ਜਿਹੜਾ ਇਹ ਗੜੀ ਹੈ ਇਹਦੇ 'ਤੇ ਕਦੇ ਵੀ ਦੁਸ਼ਮਣ ਨੂੰ ਚੜ੍ਹ ਕੇ ਜਾਂ ਇਹ 'ਤੇ ਕਬਜ਼ਾ ਨਹੀਂ ਹੋਣ ਦਿਆਂਗੇ, ਉਹ ਸੂਰਮੇ ਤੋੜ ਨਵਾਂਗੇ। ਇਸੇ ਤਰ੍ਹਾਂ ਜੋ 91 ਦੇ ਵਿੱਚ ਸਾਕਾ ਹੁੰਦਾ ਏ ਸੀਤਲ ਸਿੰਘ ਮੱਤੇਵਾਲ ਦਾ, ਉਹ ਵੀ ਇਸੇ ਗੱਲ ਦੀ ਗਵਾਹੀ ਭਰਦਾ ਏ। ਐਨ ਚੰਗਾ ਖਿਡਾਰੀ ਸੀ ਸੀਤਲ ਸਿੰਘ ਮੱਤੇਵਾਲ, ਪਰ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਮੋੜ ਆਇਆ ਹੈ, ਉਹਦੀ ਜ਼ਿੰਦਗੀ ਦੇ ਵਿੱਚ ਜੋ ਟਰਨਿੰਗ ਪੁਆਇੰਟ ਇੱਕਦਮ ਉਹਦੀ ਜ਼ਿੰਦਗੀ ਨੇ ਮੋੜ ਖਾਧਾ, ਪਿੰਡ ਦੇ ਵਿੱਚ ਹੀ ਭਰਾਵਾਂ ਵਾਂਗ ਰਹਿਣ ਵਾਲਾ, ਭਾਵੇਂ ਇੱਕ ਮਾਂ ਦੀ ਕੁੱਖੋਂ ਜਨਮ ਤਾਂ ਨਾ ਲਿਆ ਪਰ ਭਰਾਵਾਂ ਤੋਂ ਵੱਧ ਕੇ ਪਿਆਰ ਸੀ, ਤਰਸੇਮ ਸਿੰਘ ਮੱਤੇਵਾਲ ਦਾ ਇਹਦੇ ਪਿੰਡ ਦਾ ਹੀ ਸੀ। ਤੇ ਗੁਰੂ ਕੇ ਪਿਆਰੋ ਇਸੇ ਪਿੰਡ ਦਾ ਇੱਕ ਵੈਲੀ ਸੀ ਜਿਹਦਾ ਨਾਂ ਸੀ ਰਤੜਾ।

ਇਲਾਕੇ ਦੇ ਵਿੱਚ ਬੜਾ ਮਸ਼ਹੂਰ ਸੀ ਆਪਦੇ ਵੈਲ ਪੁਣੇ ਕਰਕੇ। ਕੋਈ ਸਾਊ ਬੰਦਾ ਉਹਦੇ ਅੱਗੇ ਨਾ ਹੁੰਦਾ ਕਿਉਂਕਿ ਬੋਲੀ ਮਾੜੀ ਸੀ, ਜਦੋਂ ਵੀ ਬੋਲਦਾ ਪੁੱਠਾ ਮੰਦਾ ਬੋਲਦਾ। ਜਿਹੜੇ ਸਿਆਣੇ ਸੀ ਸਾਊ ਸੀ ਉਹ ਪਾਸਾ ਰਾਹ ਛੱਡ ਦਿੰਦੇ ਵੀ ਰਤੜਾ ਆ ਰਿਹਾ ਹੈ। ਸੀਤਲ ਸਿੰਘ ਮੱਤੇਵਾਲ ਅਤੇ ਤਰਸੇਮ ਸਿੰਘ ਮੱਤੇਵਾਲ ਨਾਲ ਉਹਦਾ ਵਾਹ ਪਿਆ। ਫਿਰ ਨਾਲ ਹੀ ਗੋਪਾ ਰਾਏ ਦਾ ਅੱਡਾ, ਜਦੋਂ ਆਪਾਂ ਕਿਉਂਕਿ ਇਹ ਜਿਹੜਾ ਪਿੰਡ ਹੈ ਸੀਤਲ ਸਿੰਘ ਮੱਤੇਵਾਲ ਦਾ, ਮੱਤੇਵਾਲ ਨਗਰ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਪਾਂ ਚੌਕ ਮਹਿਤੇ ਵੱਲ ਨੂੰ ਆਉਂਦੇ ਹਾਂ, ਉਸ ਸੜਕ 'ਤੇ ਹੈ ਬੋਪਾ ਰਾਏ ਦਾ ਅੱਡਾ। ਉੱਧਰ ਤਰਸੇਮ ਸਿੰਘ ਮੱਤੇਵਾਲ, ਉਸ ਦੀ ਭੈਣ, ਉਹਦਾ ਵਿਆਹ, ਵਿਆਹ ਦੇ ਦਿਨ ਨੇੜੇ ਆ ਗਏ ਨੇ। ਜਦੋਂ ਦਿਨ ਨੇੜੇ ਆ ਗਏ ਫਿਰ ਆਪਾਂ ਸਾਰੇ ਜਾਣਦੇ ਹਾਂ ਜੋ ਨਗਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ, ਬੋਪਾ ਰਾਏ ਅੱਡੇ ਤੋਂ ਉਹ ਲੱਕੜਾਂ ਲੈਣ ਵਾਸਤੇ ਟਰਾਲੀ ਲੈ ਕੇ ਉੱਥੇ ਪਹੁੰਚੇ ਹੋਏ ਸਨ। ਅਤੇ ਰਤੜਾ ਸੀ ਜਿਹੜਾ ਸੀਤਲ ਸਿੰਘ ਮੱਤੇਵਾਲ ਨੇ ਇੱਕ ਵਾਰ ਇਹਨੂੰ ਰੋਕਿਆ ਸੀ, ਰਤੜਿਆ ਤੂੰ ਜਿਹੜੇ ਮਾੜੇ ਕਰਮ ਕਰਦਾ ਇਹ ਛੱਡ ਦੇ, ਇਹ ਛੱਡ ਦੇ। ਬਸ ਇਹੀ ਖੁੰਦਕ ਦੇ ਵਿੱਚ ਉਹ ਇਹਨਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ। ਅਤੇ ਅੱਜ ਉਹਨੂੰ ਵੀ ਪਤਾ ਇਹਨਾਂ ਦੇ ਘਰੇ ਵਿਆਹ ਚੱਲਦਾ ਏ, ਤਰਸੇਮ ਸਿੰਘ ਦੀ ਭੈਣ ਦਾ ਵਿਆਹ ਏ, ਤੇ ਲੋਕੀ ਵੀ ਬੜੇ ਇਕੱਠੇ ਹੋਏ ਹੋਏ ਨੇ। ਅੱਜ ਮੈਂ ਸਾਰੇ ਲੋਕਾਂ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕਰਾਂ, ਇਹਨਾਂ ਨੂੰ ਮੰਦਾ ਬੋਲਾਂ, ਇਹਨਾਂ ਨੂੰ ਗਾਲਾਂ ਕੱਢਾਂ, ਉਹ ਇਹ ਸੋਚ ਕੇ ਆ ਗਿਆ। ਪਰ ਜਦੋਂ ਮੰਦਾ ਬੋਲਣ ਲੱਗਿਆ ਪਹਿਲਾਂ ਤਾਂ ਸੂਰਮਿਆਂ ਨੇ ਅਣਸੁਣਾ ਕਰ ਦਿੱਤਾ। ਉਹਨਾਂ ਨੂੰ ਵੀ ਪਤਾ ਸਾਡੇ ਘਰੇ ਸਾਡੀ ਭੈਣ ਦਾ ਵਿਆਹ, ਉਹਦੇ ਦਿਨ ਨਹੀਂ। ਪਰ ਜਦੋਂ ਉਹ ਹੱਦੋਂ ਹੀ ਵੱਧ ਆ ਗਿਆ, ਜਦੋਂ ਮੌਤ ਆਵਾਜ਼ਾਂ ਮਾਰੀ ਨਾ, ਮੌਤ ਸਿਰ ਚੜ੍ਹ ਕੇ ਬੋਲਦੀ, ਫਿਰ ਗੁਰੂ ਕੇ ਪਿਆਰੇ ਸੂਰਮਿਆਂ ਨੇ ਜਦੋਂ ਅੱਗੇ ਵਧਿਆ ਹੱਥ ਪਾਉਣ ਲੱਗਿਆ ਸੀ, ਸੀਤਲ ਸਿੰਘ ਮੱਤੇਵਾਲ ਨੇ ਇੱਕਦਮ ਉੱਥੇ ਕੁਹਾੜੀ ਪਈ ਸੀ, ਕੁਹਾੜੀ ਚੁੱਕੀ, ਇਹਦੀ ਗਰਦਨ 'ਤੇ ਵਾਰ ਕੀਤਾ, ਇਹਦਾ ਸਿਰ ਲਾ ਕੇ ਉਹ ਮਾਰਿਆ। ਆਪਦੇ ਸਿਰ ਦਾ ਪਰਨਾ ਸੀ, ਉਹ ਸਿਰ ਦੇ ਪਰਨੇ ਵਿੱਚ ਨਹੀਂ ਉਹਦਾ ਸਿਰ ਬੰਨ ਲਿਆ। ਭਾਵੇਂ ਇੱਕਦਮ ਜਿਹੜੀਆਂ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਸੀ ਮੱਧਮ ਪੈ ਗਈਆਂ, ਪਰ ਸੂਰਮਿਆਂ ਨੂੰ ਜੇਲ੍ਹ 'ਚ ਜਾਣਾ ਪਿਆ। ਇੱਥੋਂ ਇਹਦੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਸ਼ੁਰੂ ਹੁੰਦਾ, ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ, ਉਦੋਂ 1984 ਦਾ ਅਟੈਕ ਹੋ ਗਿਆ ਸੀ, ਸੱਚਖੰਡ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਸੀ। ਆਓ ਗੁਰੂ ਕੇ ਪਿਆਰਿਓ, ਇਹ ਇਹਨਾਂ ਸੂਰਮਿਆਂ ਦੀਆਂ ਮਹਾਨ ਕੁਰਬਾਨੀਆਂ ਨੇ, ਜਦੋਂ ਸੰਘਰਸ਼ ਦੇ ਵਿੱਚ ਇਹ ਜੂਝਦੇ ਨੇ। ਇਹ ਸਾਰਾਗੜੀ ਵਾਲੇ ਸੂਰਮੇ, ਇਹ ਮੱਤੇਵਾਲ ਵਾਲੇ ਸੂਰਮੇ, ਉਹਨਾਂ ਅੱਗੇ ਸਿਰ ਝੁਕਦਾ, ਉਹਨਾਂ ਦੀ ਉਸਤਤ, ਉਹਨਾਂ ਦੀ ਕੀਰਤੀ ਦੇ ਵਿੱਚ ਢਾਡੀ ਜੱਥਾ ਸਾਕਾ ਇੰਜ ਬੋਲ ਰਿਹਾ।

ਪਰਉਪਕਾਰੀ ਸੂਰਮਾ ਆਪਦਾ ਸਿਦਕ ਆਪਣਾ ਫਰਜ਼ ਪਾਲਦਾ ਹੋਇਆ ਜੋ ਕੁਰਬਾਨ ਹੋਇਆ ਏ ਉਹ ਅਮਰ ਹੈ, ਉਹਨੇ ਹਮੇਸ਼ਾ ਅਮਰ ਰਹਿਣਾ, ਉਹਦੀਆਂ ਵਾਰਾਂ, ਉਹਦਾ ਜਸ, ਉਹਦੀ ਕੀਰਤੀ ਹਮੇਸ਼ਾ ਹੁੰਦੀ ਰਹੇਗੀ। ਅੱਜ ਜਿੰਨੀਆਂ ਵੀ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਆਈਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਅਤੇ ਇਹ ਜੋ ਸਾਕੇ ਨੇ ਸਾਰਾ ਗੜੀ ਦਾ ਸਾਕਾ ਅਤੇ ਭਾਈ ਸੀਤਲ ਸਿੰਘ ਮੱਤੇਵਾਲ ਦੀ ਸ਼ਹੀਦੀ ਸੂਧਰ ਦੇ ਦੀਵਾਨਾਂ ਵਿੱਚ ਬਾਕੀ ਦਾ ਇਤਿਹਾਸ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿੱਥੇ ਨਗਰ ਲਿੱਤਰਾਂ ਦੀ ਸਮੁੱਚੀ ਗੁਰੂ ਪਿਆਰੀ ਸੰਗਤ ਨੇ ਗੁਰੂ ਮਹਾਰਾਜ ਜੀ ਦਾ ਓਟਾ ਸਰਾ ਲਿਆ, ਸ੍ਰੀ ਅਖੰਡ ਪਾਠ ਪ੍ਰਾਰੰਭ ਹੋਈ, ਢਾਲੀਵਾਲ ਪਰਿਵਾਰ ਉਹਨਾਂ ਨੇ ਵੀ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਅਤੇ ਸ਼ਰਧਾ ਸਤਿਕਾਰ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਮਹਾਰਾਜ ਚੜ੍ਹਦੀ ਕਲਾ ਦੀ ਅਮੀਰੀ ਉਹਨਾਂ ਦੀ ਝੋਲੀ ਵਿੱਚ ਪਾਵੇ, ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ 'ਚ ਸ਼ਾਮਿਲ ਹੋਈਏ ਜੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਿਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਲਨਉਨ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵੈ।

ਸੀ ਸੰਗਤ ਵੱਲੋਂ ਅਤੇ ਧਾਲੀਵਾਲ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਗੁਰਪੁਰਬ ਨੂੰ ਸਮਰਪਿਤ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ। ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ

ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਦੇ ਰੋਜ਼ ਤੋਂ ਨਗਰ ਲਿੱਤਰਾਂ ਅਤੇ ਤਾਲੀਵਾਲ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਰਾਮ ਸੰਜਨਾ ਦੇ ਭੋਗ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀ ਖੁਸ਼ੀ ਦੇ ਅੰਦਰ ਦੀ ਮਾਣ ਸੱਜੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਪਰਿਵਾਰਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਨਗਰ ਲਿੱਤਰਾਂ ਅਤੇ ਤਾਲੀਵਾਲ ਪਰਿਵਾਰ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣ, ਚੜ੍ਹਦੀ ਕਲਾ ਪ੍ਰਦਾਨ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜਿਨ੍ਹਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ, ਲੰਗਰ ਛੱਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਤੋਂ ਉਪਰੰਤ ਪਾਵਨ ਤਖਤਾਂ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ। ਸੁਭਾਵ ਬਾਣੀ ਸਰਵਣ ਕਰੀਏ ਪਾਠ ਸ਼੍ਰੀ ਸੁਖਮਨੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹਲਾ ਪੰਜਵਾਂ। ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਇ ਮਿਟਾਓ। ਸਿਮਰੋ ਜਾਤ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਬੇਦ ਪੁਰਾਨ ਸਿਮਰ ਸੁਦਾਖਰ, ਕੀਨੇ ਰਾਮ ਨਾਮ ਇਕ ਆਖਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮੈਂ ਮਾਗਨੀ ਨਾ ਆਵੈ।

ਆਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲਾ ਕਾਰਾ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ

ਵਿਖਿਆ ਟਰੈ ਜਲ ਤੋ ਵੈ ਬੋ ਦੇਨੀ ਸੁਦਕਾਉ ਏਕਾਚੀ ਪੀਤ ਮਨਰ ਕੇ ਨਾਮ ਕੀ ਮੈਂ ਮਾਂ ਉਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣਪ ਜਮਕਾ ਪਹੁ ਵਿਆਪੈ ਅਨਕ ਜਤਨ ਕਰ ਤਿਸ਼ਨਾ ਤ੍ਰਾਪੈ ਪੇਕ ਅਨੇਕ ਅਗਨ ਨਹੀਂ ਬੁਝੈ ਕੋ ਟੁਪਾ ਉਦਰ ਗੈ ਨਹੀਂ ਸਿਜੈ ਛੋਟਸ ਨਾਇ ਉਪਿਆਲ ਮੋਬਿਆ ਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾ ਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨ।

ਨਾਮ ਲਏ ਬਿਰਥੀ ਸਾਖਤ ਕੀ ਆੜ ਜਾ ਸਾਜ ਬਿਨਾ ਕਹਿ ਉਹ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਕਾ ਵੱਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਆਏ ਮੇਘ ਬਿਨਾ ਜੋਖੇ ਤੀਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਅਰਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ

ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਉ ਸਿਆਣਪ ਸਗਲ ਤੇ ਰਹਿਤ ਸਭ ਕ ਜਾਣੈ ਆਤਮ ਕੀ ਰਹਿ ਜਿਸ ਪਾਵੈ ਤਿਸ ਲੈ ਲੜ ਲਾਏ ਥਾਉਂਥ ਅਨੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਜਾਇ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ਼ਠਾ ਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਤਿਆ ਸਦਾ ਮੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਤਿਆਈਐ ਤਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤਵੜ ਲੁਭਾਵੈ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮਨਾਟ ਪੈਰ ਤਕ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਈਐ ਕੇਵਲ ਪਾਪ ਬ੍ਰਹਮ ਪ੍ਰਭ ਜੀ ਜਪਦਰ ਗੈ ਮਾਨ ਪਾਵੈ ਨਾਨਕ ਪਸੇਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਓ ਤਿਸ ਰਾਮ ਸਨੇਹ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਏ ਦੁਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆਪੂ ਕਨ ਪੈਰੀ ਜੈ ਮਨ ਤਿਸ ਸਿਮਰਤ ਕੋ ਆਲਸ ਕੀ ਜੈ ਜੇ

ਬਣਤ ਬਣਾਈ, ਉਠਤ ਬੈਠਤ ਸਤਿ ਸਹਿ ਧਿਆਈ, ਤੇ ਸਹਿ ਧਿਆਏ ਜੋ ਏਕ ਲਖੈ ਇਆਂ ਉਆਂ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੈ ਪੁਨਬੋ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ।

ਸਤਿਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲੈ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦਿਰਡੈ ਸਤਰਮ, ਸਾਧ ਕੈ ਸੰਗ ਕੇਵਲ ਪਾ ਬ੍ਰਹਮ, ਸਾਧ ਕੈ ਸੰਗ ਪਾਇ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਅਮੀਤ ਕੁਟੁੰਬ ਨਿਸਤਾਰੈ, ਸਾਧੂ ਕੈ ਸੰਗ ਸੋਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨੇ ਕਚਕਾਲ ਦਰਸ਼ਨ ਪਿੱਟ ਤੋਤ ਨਿਆਲ, ਸਾਧ ਕੈ ਸੰਗ ਕਲੋ ਕਥਰੈ, ਸਾਧ ਕੈ ਸੰਗ ਨਰ ਪਰਹਰੈ, ਸਾਧ ਕੈ ਸੰਗੀਆਂ ਉਆ ਸੋਇਲਾ, ਸਾਧ ਸੰਗ ਬਿਛਰਨ ਮੇਲਾ, ਜੋ ਇੱਛੈ ਸੋਈ ਪਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨਾਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਣ ਨਿਸਤਰੈ, ਸਾਧ ਕੈ ਸੰਗ ਲਗੈ ਬ੍ਰਹਮ ਮੀਟਾ, ਸਾਧੂ ਕੈ ਸੰਗ ਕਟਕਟ ਡੀਟਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ

ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਊਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧ ਕੀ ਸ਼ੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭੇਦ ਨਾ ਪਾਈ। ਸਲੋਕ ਮਨ ਸਾਚਾ

ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾਉਖਰ ਨਾਮ ਕਲਿਆਣ ਨੂੰ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸਨਦਰੀ ਆਇਆ ਦਾਸ ਦਸਨ ਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ

0: ਲੋਕ
1: ਉਸ ਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭਈ ਤੀਰਥ ਵਾਸੀ ਕਈ ਕੋਟ ਭਨ ਪ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਿਰਤੇ ਕਾਂਤ ਨਾ ਪਾਵੈ।

ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿ ਸਮਾਈ। ਪ੍ਰਭ ਪਾਵੈ ਮਾਨ ਉਗਤ ਪਾਵੈ, ਪ੍ਰਭ ਪਾਵੈ ਤਾ ਪਾਥਰ ਤਰਾਵੈ। ਪ੍ਰਭ ਪਾਵੈ ਬਿਨ ਸਾਚ ਤਿਰਾਖੈ, ਪ੍ਰਭ ਪਾਵੈ ਤਾਰ ਗੁਣ ਪਾਖੈ। ਪ੍ਰਭ ਪਾਵੈ ਤਾ ਪਤੀ ਦੁਧਾਰੈ, ਆਪ ਕਰੈ ਆਪਨ ਵਿਚਾਰੈ। ਦੁਆ ਸ੍ਰੀ ਆਕਾਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ। ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਵਰਣ ਆਵੈ। ਕਹੋ ਮਾਨੁਕ ਤੇ ਕਿਆ ਹੋਇਆਵੈ, ਜੋ ਦਿਸ ਪਾਵੈ ਸੋਈ ਕਰਾਵੈ। ਇਸਕੇ ਹਾਥ ਹੋਏ ਤਾਸਬ ਕਿਚਲੇ, ਜੋ ਦਿਸ ਪਾਵੈ ਸੋਏ ਕਰੇ। ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ। ਪਰਮੇ ਪੂਲਾ ਦੇ ਦਿਸ ਧਾਵੈ, ਨਿਮਕ ਮਾਇ ਚਾਰ ਕੁੰਡ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਿੰਨਾ ਮਿਲੇ। ਕਿਨ ਮੈਂ ਨਿਚ ਕੀਟ ਕੋ ਰਾਜ, ਪਾਰ ਬ੍ਰਹਮ ਕਰੀ ਬਨਵਾਜ। ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੈ ਬਖਸੀਸ਼, ਤਾ ਕਾ ਲੇਖਾ ਨਾਗਰੈ ਜਗਦੀਸ਼। ਜਿਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਨਤ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ। ਇਸਕਾ ਬਲ ਨਾ ਈਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਆਗਿਆਕਾਰੀ ਪਪਰਾ ਜਿਉਂ, ਜੋ ਦਿਸ ਪਾਵੈ ਸੋਏ ਫੁਨ ਥੀਓ। ਕਭੂ ਉਚ ਨੀਚ ਮੈਂ ਵਸੈ, ਕਭੂ ਸੋਕ ਹਰਕ ਰੰਗ ਹਸੈ। ਕਭੂ ਨੇਨ ਚਿੰਦ ਵਿਵਹਾਰ, ਕਭੂ ਬਕਾਸ ਪਿਆਲ, ਕਭੂ ਬੇਤਾ ਬ੍ਰਹਮ ਵਿਚਾਰ। ਨਾਨਕ ਆਪ ਮਿਲਾਵਣ ਹਾਰ, ਕਭੂ ਨਿਰਤ ਕਰੈ ਬਹੁ ਪਾਤ। ਕਭੂ ਸੋਏ ਰਹਿ ਦਿਨ ਰਾਤ, ਕਭੂ ਮਹਾਂਕ੍ਰੋਧ ਬਿਕਰਾਲ। ਕਭੂੰਗ ਸਰਬ ਕੀਓ ਤਰਵਾਲ, ਕਭੂ ਹੋਏ ਬੈ ਬੜ ਰਾਜਾ। ਕਭੂ ਭਿਕਾਰੀ ਨੀਚ ਕਾ ਸਾਜਾ, ਕਭੂ ਅਪਿਕਿਰਤ ਮੈਂ ਆਵੈ। ਕਭੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵ ਹੀ ਰਹੈ। ਗੁਰਪ੍ਰਸਾਦ ਨਾਨਕ ਸਚ ਕਹਿ, ਕਭੂ ਹੋਏ ਪੰਡਿਤ ਕਰੇ ਬਖਿਆਨ। ਕਭੂ ਮੋਨ ਧਾਰੀ ਲਾਵੈ ਧਿਆਨ, ਕਭੂ ਤਟ ਤੀਰਥ ਸਨਾਨ। ਕਭੂ ਸਿੱਧ ਸਾਧਿਕ ਮੁਖ ਗਿਆਨ, ਕਭੂ ਕੀਟ ਹਸਤ ਪਤੰਗ ਹੋਏ ਜੀਆ। ਨਿਗ ਜੋਨ ਭਰਮੈ ਪਰਮਿਆ, ਨਾਨਾ ਰੂਪ ਜੋ ਸਵੰਗ ਦਿਖਾਵੈ। ਜੋ ਪ੍ਰਪਾਵੈ ਤਿਵ ਨਚਾਵੈ, ਜੋ ਤਿਸ ਪਾਵੈ ਸੋਈ ਹੋਏ। ਨਾਨਕ ਦੂਜਾ ਵਰਣਾ ਕੋਏ, ਕਭੂ ਸਾਧ ਸੰਗਤ ਪਾਵੈ। ਉਸ ਸਥਾਨ ਤੇ ਬੋਹਰਣਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ। ਉਸ ਸਥਾਨ ਕਾ ਨਾਹੀ ਵਿਨਾਸ਼, ਮੰਤਰ ਨਾਮ ਰਤੇ ਇੱਕ ਰੰਗ ਸਦਾ ਵਸੈ। ਪਾਰ ਬ੍ਰਹਮ ਕੈ

ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਤਨ ਪੋਮਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕੈਰ ਦੇ ਗਰੀਬੀ ਵਸਾਵੈ, ਨਾਨਕ ਅਮੁਕਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤਿੰਨ ਸਮਾਨ ਕਸੰਗ ਨਾ ਜਾਵੈ। ਬਹੁ ਲਸਕਰ ਮਾਨੁਕ ਉਪਰ ਕਰੇ ਆਸ, ਪਲ ਵਿਤਰਤਾ ਕਾ ਹੋਏ ਵਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਭਸਮੰਤ।

ਪੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਾਰ ਆਤਮ ਨਹੀਂ ਦਰਵੈ ਹਰ ਦਰ ਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਏ ਨਿਕਟ ਨਾ ਆਵੈ ਸਰਬ ਕਿਰਨ ਜਾਕਾ ਮਨ ਹੋਏ ਕਉ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਚ ਹੋਏ ਤਬ ਇਸਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਹਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੈ ਚਲਨਾਏ ਚੀਤ ਜਬ ਲਗ ਮੋਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰੂ ਪ੍ਰਸਾਦ ਨਾਨਕ ਹੋ ਛੂਟੈ ਸਹਿਸ ਕਟੇ ਲੱਕੋ ਉੜਤਾਵੈ ਤ੍ਰਿਪਤਾਵੈ ਮਾਇਆ ਪਾਛੈ ਪਾਵੈ ਨਿਕ ਭੋਗ ਵਿਖਿਆ ਕੇਕ ਰਹਿ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨ ਹਾਰ ਇਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਠ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਚਕਿਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਜੈ ਦੇਖੈ ਕਰੈ ਵਿਵੇਕ ਆਪ ਹੈ ਇਕ ਆਪ ਹੈ ਨੇਕ ਮਰਨ ਬਿਨਸਾਵੈ ਨਾ ਜਾਏ ਨਾਨਕ ਸਿਧਿ ਰਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਨ ਵਿਸਥਾਰ ਸਭ ਕਿਛ ਉਸਕਾਉ ਕਰਨੈ ਹਾਰ ਉਸਤੇ ਭਿਨ ਕਹੋ ਕਿਛ ਹੋਏ ਤਾਂ ਤਰਨ ਤਰੇ ਕੈ ਸੋਏ ਆਪਣੇ ਚਲਤਾ ਆਪ ਕਰਨੈ ਹਾਰ ਕਹੋ ਤੱਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਧੇ ਕਿਨੇ ਵਿਰਲੇ ਚਿਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕੱਟ ਸੁਣੀ ਸਰਵਣ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਘਟੈ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮਹਿ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਕੋ ਰਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਕ ਪਾਵੈ ਸੰਤਨ ਕਹਿ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇ ਸਭ ਜਾਏ ਸੰਤ ਕਹਿ ਦੁਖਨ ਨਿਚ ਨਚਾਏ ਸੰਤ ਦੁਖੇ ਕਾ ਥਾਉ ਕੋ ਨਾਹੇ ਨਾਨਕ ਸਤ ਪਾਵੈ ਤਾਉ ਵਿਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੈ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਾਹੀ ਮਿਤ ਸੰਤ ਕੇ ਦੁਖੀ ਘੋੜਾ ਨਾ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕੈ ਦੁਖੀ ਕੋ ਨਾ ਠਾਓ ਨਾਨਕ ਸੰਤ ਪਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀਜੜ ਕਿਚ ਨਾਹੇ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਨਾ ਰਾਖਣ ਹਾਰ ਨਾਨਕ ਸੰਤ ਪਾਵੈ ਤਾ ਲੈ ਉਬਾਰ ਸੰਤ ਕਾ ਦੁਖੀਓ ਬਿਲ ਲਾਏ ਜੋ ਜਲ ਬਿਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਕਾ ਨਹੀਂ ਰਾਜਾ ਜੋ ਪਾਵਕ ਇੰਧਨ ਨੇ ਤਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜੋ ਬੁਆੜ ਤਿਲਕੇਤ ਮਹਾਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਤਿਆ ਕਹਿਤ ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਨਜਾ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਹਿ ਦੁੱਖ ਨਾ ਤਿਸ਼ਟੈ ਕੋਏ ਜੈਸਾ ਪਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੇ ਉਸਤਤ ਕਰੋ ਦਿਨ ਰਾਤ ਤਿਸੈ ਤਿਆਓ ਸਾਸ ਗਿਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥਿਆ ਜੈਸਾ ਕਰੇ ਤੈਸਾ ਕੋਥੀ ਆਪਣਾ ਖਿਲਾਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੈ ਤਿਸਾ ਆਪਣਾ ਨਾਮ ਦੇ
ਵਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪੋ ਜਾਏ ਅਸ਼ਟਪਦੀ ਮਾਨੁਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਗਾਏ ਬੋ ਨ ਤ੍ਰਿਸ਼ਨਾ ਲਾਗੈ ਆਏ ਮਾਰ ਰਾਖੈ ਕੋ ਆਪ ਮਾਨੁ ਕੈ ਕਿਛ ਨਾਹੀ ਆਤ ਤਿਸਕਾ ਹੁਕਮੂ ਸੁਖ ਹੋਏ ਤਿਸਕਾ ਨਾਮ ਰੱਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਈ ਉਸਤਤ ਮਨ ਮੈਂ ਕਰਿ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਠੈ ਭਾਪ ਜਪਿਆ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਵੜ ਪਾਗੀ ਦੇ ਜੰਜਗ ਮਾਹੇ ਸਦਾ ਸੁਧਾਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਕਣੀ ਸੰਸਾਰ ਮਨ ਧਨ ਮੁਖ ਬੋ ਲਹਿਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣ ਇਤ ਓਤ ਕੀ ਉਹ ਸੋਜੇ ਜਾਣ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸਕੀ ਜਾਣੋ ਤ੍ਰਿਸ਼ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਵਰਜਨ ਰਹਿਤ ਅਨਦਿਨ ਕੀਰਤਨ ਕੇਵਲ ਖਿਆਨ ਗਿਰਸ਼ਤ ਮੈਂ ਸੋਈ ਨਿਰਵਾਣ ਏਕ ਉਪਰ ਜਿਜਨ ਕੀ ਆਸਾ ਤਿਸਕੀ ਕਟਿਆ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸਮਨ ਭੁੱਖ ਨਾਨਕ ਤਿਸੈ ਨਾ ਲਾਗੈ ਦੁੱਖ ਜਿਸਕੋ ਹਰ ਪ੍ਰਮੰਚ ਤਿਆਵੈ ਸੋ ਸੰਸੋਇਲਾ ਨੇ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸਿਵਕੋ ਕਿਸ਼ਤੇ ਡਰੈ ਜੈਸਾ ਸਾਤੈ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖਿਓ ਤਬ ਸਭ ਕਿਚ ਮੂਲ ਨਾਨਕ ਸੋ ਸੁਖਮ ਸੋ ਯੇ ਸਥੂਲ ਨਹਿ ਕਿ ਜਨਮ ਹੈ ਨਹਿ ਕਿਚ ਮਰਿਆ ਆਪਣ ਚਲਤਾ ਆਪੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਤਾਪ ਥਾਪ ਅਵਨਾਸੀ ਨਾਇ ਕਿਚ ਖੰਡ ਤਾਰਨ ਤਾਰ ਰਹੋ ਬ੍ਰਹਮੰਡ ਅਲਕ ਅਪੇਉ ਪੂਰਕ ਪ੍ਰਤਾਪ ਆਪ ਚ ਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸਬਜ ਭੈ ਨਿਹਾਲ ਕੀ ਸੇਵਾ ਸੋਏ ਲਾਗੈ ਜਿਸਨੂੰ ਕਿਰਪਾ ਕਰੈ ਵੜ ਭਾਗੈ ਨਾਮ ਜਪਤ ਪਾਵ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਚ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇਓ ਐਸੋ ਹੋਏ ਕਿਰਨਹਾਰ ਪਛਾਣੈ ਸੋਏ ਪ੍ਰਭ ਕਾ ਕਿਆ ਜਨ ਮਿਟ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੇਤ ਸਮਾਏ ਸਮਾਏ ਉਹ ਸੁਖ ਨਿਧਾਨ ਉਨਹੋਂ ਬਣਿਆਏ

ਆਕੇ ਸਿਮਰਨ ਉਦਰਿਆ ਨਾਨਕ ਤਿਸ ਬਲਿਆ ਰਾਸ਼ਟਰਪਤੀ ਟੋਟੇ ਗਾ ਨਨਹਾਰ ਗੋਪਾਲ ਸਰਬ ਜਿਆ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਵਿਰਥਾ ਕੋਈ ਨਾਹੇ ਰੇ ਮਨ ਮੇਰੇ ਸੁਧਾਰ ਜਾਪ ਆਪਣਾ ਸੀ ਪ੍ਰਭਾਵ ਪੇ ਆਪ ਆਪਨ ਕਿਆ ਕਛੁ ਨਾ ਹੋਏ ਜੇ ਸੋ ਪ੍ਰਾਣੇ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਕਰਨਾਮ ਰੂਪ ਅੰਤੋ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋਹੈ ਧਨਵੰਤਾ ਹੋ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਸੁਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋਏ ਵਹਿਦਾ ਤਾਰ ਤਿਸ ਦੇ ਨਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਂ ਮੈਂ ਥਮਨ ਦਿਓ ਗੁਰ ਕਾ ਸਬਦ ਮਨੈ ਸਥਮਨ ਜੋ ਪਾਖਾਣ ਨਾਵਚਣ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋ ਧੂਰ ਨਾਨਕ ਕੀਅਰ ਨੋਚਾ ਪੂਰ ਮਨ ਮੂਰਖ ਕਾਹੇ ਵਿਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੂਖ ਸੋਕ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਿਛ ਕਰੈ ਸੋਏ ਸੁਖਮਾਨ ਪੂਲਾ ਕਾਹੇ ਫਿਰਿਆ ਜਾਨ ਕਵਨ ਬਸਤ ਆਏ ਤੇਰਾ ਸੰਗ ਲਪਟ ਰਿਹੋ ਰਸ ਲੋਭੇ ਪਤੰਗ ਰਾਮ ਨਾਮ ਜਪਿਰ ਦੇ ਮਾਹੇ ਨਾਨਕ ਪਤਸੇ ਤੀ ਘਰ ਜਾਏ ਜਿਸ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜਬ ਮਾਨ ਲਿਹੋ ਮਨ ਮੋਲ ਰਾਮ ਨਾਮ ਇਰਦੇ ਮਹਿ ਤੋਲ ਲਾਦ ਕੇ ਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਕੂ ਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਲਾ ਵਾਪਾਰ ਨਾਨਕ ਤਾਂ ਕਹਿ ਸਦ ਬਲਿਹਾਰੈ ਚਰਨ ਸਾਧ ਕੇ ਤੋਏ ਤੋਏ ਪੀਓ ਹਰਪ ਸਾਧ ਕੋ ਆਪਣਾ ਜੀਓ ਸਾਧ ਕੀ ਦੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਉੜਪਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਅਨੇਕ ਬਿਘਨਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸਾਖੈ ਓਟ ਗਹੀ ਸੰਤੈ ਦਰਾਇਆ ਸਰਬ ਸੂਕ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਤੂਕੇ ਕੋ ਦੇਵਤਦਾਰ ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੀ ਜਿਸਕਾ ਕਰਨਾ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਹੈਤ ਸਾਚੀ ਦ੍ਰਿਸ਼ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜੀ ਸੱਚ ਕਰ ਜਾਤਾ ਨਾਨਕ ਸੋਜਨ।

ਜਿਸ ਸੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪ੍ਰੈ ਨਾਇ ਕਿਚ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਣੇ ਪਾਓ ਨਾਨਕ ਕਹਿ ਮਨ ਐਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪ੍ਰਣ ਜਾ ਕਾ ਨਿਤਰ ਫੋਰ ਤਿਸਕਾ ਮੰਤਨ ਜਾਣੈ ਹੋਰ ਆਨੰਦ ਰੂਪ ਮੰਗਲ ਸਚ ਜਾ ਕੈ ਸਰਬ ਥੋਕ ਸੁਨਿਆ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰ ਗਿਰਸਤ ਮੈਂ ਭੋਗੀ ਤਿਆਇ ਤਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰੋਕਾ ਕਿਨੈਂਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਹੇ ਸਗਲ ਦੇ ਵਹਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆਵੈ ਸਿਹ ਤੇ ਗੁਣ ਮੈਂ ਜਾ ਕੋ ਪਰਮਾਏ।

ਇੱਕ ਰੰਗ ਨਾਨਾ ਵਿਤਕੀ ਨੋ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਿਰੇ ਖਿਨ ਮਾਏ ਪੂਰ ਰਿਓ ਪੂਰਨ ਸਭ ਠਾਏ ਨਾਨਾ ਵਿਦਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮ੍ਰਿਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲਾਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੂਰਕ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਕ ਸਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਪਲੀ ਸਤਨਾਮ ਪ੍ਰਭਕਾਸ ਉਦਾਈ ਵਿਸਵਾ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੇ ਸਿਰਠ ਸੋ ਕਰਣੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਿਤ ਜਾਣੈ ਕੀਆ ਨਾਨਕ ਜੋਤਿਸ ਪਾਵੈ ਸੋ ਵਰਤਿਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਇਦਾ ਤੇ ਤੂੰ ਘਾਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋਵੜ ਪਾਗੀ ਜਨ ਕੈ ਸੰਗੇ ਕਲੇ ਬੁਲਾਗੀ

ਨਾਨਕ ਹੋਸੀ ਵੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਨਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਭਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਪਕਤਾ ਸੂਰਤ ਸਤ ਸਤ ਜਸੁੰਤਾ ਬੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰ ਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋ ਹੈ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸਤ ਮਾਹਿਲੇ ਬਸਤ ਕਢਾਈ ਤਾਕੋ ਭਿੰਨਾ ਕਹਿਣਾ ਜਾਈ ਬੁੱਝੈ ਬੁੱਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸਿਵਕ ਆਗਿਆਕਾਰੀ ਠਾਕੁਰ ਕਾ ਸਿਵਕ ਸਦਾ ਪੁਜਾਰੀ ਠਾਕੁਰ ਕੇ ਸਿਵਕ ਕੈ ਮਨ ਪ੍ਰਤੀਤ ਠਾਕੁਰ ਕੇ ਸਿਵਕ ਕੀ ਨਿਰਮਲ ਰੀਤ ਠਾਕੁਰ ਕੋ ਸਿਵਕ ਜਾਣੈ ਸੰਗ ਪ੍ਰਭ ਕਾ ਸਿਵਕ ਨਾਮ ਕੈ ਰੰਗ ਸਿਵਕ ਕੋ ਪ੍ਰਪਾਲਣਹਾਰਾ ਸਿਵਕ ਕੀ ਰਾਖੈ ਨਿਰੰਕਾਰਾ ਸੋ ਸਿਵਕ ਜਿਸ ਦਿਆ ਪ੍ਰਭਤਾਰੈ ਨਾਨਕ ਸੋ ਸਿਵਕ ਸਾਹ ਸਮਾਰੈ ਆਪਣੇ ਜਨ ਕਾ ਪ੍ਰਦਾਤਾ ਕੈ ਆਪਣੇ ਸਿਵਕ ਕੀ ਸਿਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸਿਵਕ ਕੋ ਨਾਮ ਜਪਾਈ ਆਪਣੇ ਸਿਵਕ ਕੇ ਆਪਤ ਰਾਖੈ ਤਾ ਕੀ ਗਤ ਮਿਤ ਕੋਇ ਨਾ ਲਾਖੈ ਪ੍ਰਭ ਕੇ ਸਿਵਕ ਕੋ ਨਾ ਪਹੁੰਚੈ ਪ੍ਰਭ ਕੇ ਸਿਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸਿਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨਾ ਕਾੜਪ ਆਪ ਤਾਕੋ ਰਾਖਤ ਦੇ ਕਰ ਹਾਤ ਮਾਣ ਜਤਨ ਕਰਤ ਬਹੁ ਪਾਤ ਤਿਸਕੇ ਕਰਤਵ ਬਿਰਤੇ ਜਾਤ ਮਾਰਨ ਰਾਖੈ ਵਰਨਾ ਕੋਏ ਸਰਬਜਿਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਗ ਬਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮੰਤਨ ਧਰਪੀਐ ਨਾਮ ਰਤੰਜਨ ਗੁਰਮੁਖ ਪਾਇਆ ਤਿਸਕਚ ਅਵਰਣਾ ਦਿਸ਼ਟਾਇਆ ਨਾਮ ਤਨਾਮ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਜੋ ਜੰਤਰ ਪਤਾਨੇ ਮੰਤਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਤਕਾਮ ਬੋਲੋ ਜਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੇ ਨੇ ਦਾਤ ਕਰੈ ਭਗਤਾ ਤਮ ਕੈ ਚਾਏ ਪ੍ਰਭ ਆਪਣੇ ਸੁਰਿਆ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਇਕ ਨਾ ਜਾਣੋ ਆਟ ਪਹਿਰ ਪ੍ਰਭਸੈ ਜੁਰੇ ਕਉ ਨਾਨਕ ਸੇਜਨ ਪੂਰੇ ਮਨ ਮੇਰੇ ਤਿਨਕੀ ਓਟ ਲਿਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵੈ ਤਿਸਕੈ ਦਰਸ ਪਾਪ ਮਿਟਾਵੈ ਅਵਰਸਿਆ

ਸੋਕੈ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਵ ਤਿਸਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੇ ਗੁਰਦੁਰ ਮਤਮ ਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵੜ ਪਾਗੀ ਹੈ ਸਤਿਗੁਰ ਸਿੱਖਾ ਅਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸਿਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਿਧ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਅਨੇਕ ਵਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀਂ ਕਚ ਭਰਮ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡ ਭਾਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤਿਆ ਨੇ ਪੂਰਾ ਗੁਰੂ ਕਹਿ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇ ਕਹਿ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਉ ਬੋਲ ਨਾ ਪੋਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਏਵ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਇਕ ਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗਨਾ ਲੇਪ ਮਨ ਮੈਂ ਰਾਖੈ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਬ੍ਰਹਮੋ ਦੁਖ ਤੇ ਨਾਸੇ ਤਪਤ ਮਾਇ ਠਾੜ ਵਰਤਾਈ ਅਨੰਤ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪੋ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਮੰਤੀ ਖੈਨਸੇ ਜਿਸਕਾ ਸਾਤਿਨ ਕਿਰਪਾ ਤਾਰੀ ਸਾਧ ਸਿੰਘ ਜਪਨਾ ਮੁਰਾਰੀ ਤਿਤ ਪਾਏ ਚੁੱਕੇ ਪਰਮ ਗਵਣ ਸੋ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੇ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚ

ਅਨੇਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗਨਾ ਚਾਲਸ ਤੇਰੇ ਤਨਾ ਤੂੰ ਕਿਆਲ ਪਟਾਵੈ ਮੂਰਖ ਮਨਾ ਸੋਤ ਮੇਤ ਕੁਟਾਵਰ ਮੰਤਾ ਇੰਤੇ ਕਹੋ ਤੁਮ ਕਮਣ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਣ ਛੁਟਕਾਰ ਅਸ ਹਸਤੀਰਤ ਅਸਵਾਰੀ ਝੂਟਾ ਡਮਝੂਟ ਪਾ ਸਾਰੀ ਜਿਨ ਦੀਏ ਤਿਸ ਬੁਝਨਾ ਵਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹੇ ਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ

0: ਪੂਰਨ ਪੁਰਖ ਨਹਿ ਡੋਲਾ ਨੇ
1: ਸੁਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਣਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਿ ਲਿਵਲਾਗ ਵੜ ਪਾਗੇ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਭ੍ਰਮ ਗਿਆ ਇਚ ਪੁਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਹਾਨੈ ਸੋ ਕਿਉਂ ਵਿਸਰੈ ਜੇ ਕੀ ਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਕਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੁਰੈ ਤਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਅਵਰੈ ਨਾਮ ਜਪਾਵਹੋ ਭਗਤ ਪਾਏ

ਕਿਦਰਾ ਸੁਖ ਹੋਏ ਮਨ ਵਿਗਸੈ ਸਾਧ ਚਰੰਤ ਹੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਵਸ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਖਸ਼ਨ ਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ

ਅਨਕ ਰਾਜ ਭੋਗ ਵਡਿਆਈ, ਹਰਕੇ ਨਾਮ ਕੀ ਕਥਾ ਮਨ ਪਹਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ। ਸਾਧ

ਜਿਸ ਰਾਖੈ ਤਿਸ ਕੋਇ ਨਾ ਮਾਰੈ, ਸੋ ਮੁਆ ਜਿਸ ਮਨੋ ਵਿਸਾਰੈ, ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ।

ਤਿਸ ਲੈ ਮਿਲਾਏ, ਭਗਤ ਕਰੈ ਹਰਿ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਵਿਰਤੀ ਜਾਏ। ਸੇਵਕ

ਸਾਧ ਸੰਗਲ ਕਰੋ ਆਨੰਦ, ਗੁਣ ਗਾਵੋ ਪ੍ਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖ ਕਾ ਕਰੋ ਉਧਾਰ, ਅੰਮ੍ਰਿਤ ਵਚਨ ਹਰ

ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ।

ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕਸ ਘਟ ਮਾਹੇ, ਅਨਕ ਰੰਗ ਨਾ ਨ ਦ੍ਰਿਸ਼ਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ। ਸੁਨ ਸਮਾਧ ਅਨਹਤੈ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਆਪ ਦੇਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵਾਨ।

ਇਸ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਫਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਤਹਨ ਤਹਨ ਤਹਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ।

ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਸਰਨ ਜੋਗ ਸੁਨ ਸਰਨੀ

ਨਾਮ ਸੁਨਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਹਾਰੀ ਨਾਨਕ ਨਿਵਹੀ ਖੇਪ ਹਮਾਰੀ ਪ੍ਰਭ ਕੇ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਵ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਇ ਸਭ ਸਵਾਰਣਾ, ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰੂ ਵਿਠੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਕਰ ਸਪਾਗੈ, ਕਰ ਸਪਾਗੈ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨਦ ਸੁਨੋ ਵੜ ਪਾ ਗਿਓ।